陈新月自己作词作曲的 Birdie Fly。 那些爱的恨的故事好像结尾不完美，似乎也很美。

一种情怀在内心，这种思念也好，沉淀也好，对人的，对土地的，还对一种感觉的，来听听辛晓琪这首。

到2014年，她是 Jolin 蔡依林。这张专辑受到很多人的瞩目。Play， 我呸。

好的，来自蔡依林和安室奈美惠的合作。听众朋友，你所收听的是 FM 961的星河夜雨。

0: 像水滴，包滴下来咯。
1: 在这里有一个桶子，很大的桶子，可以盛满你的心情。这是星河夜雨的心情日记簿。

0: 我哋一齐唱感动啊 ，Albert 好嘛？嚟啦，
1: 33啊！
2: 可以继续举起你哋嘅星星，系啦。

为太平不易之年，富贵敬方之缘，啊，无可奈何之日，而红远逐玉，仅以群花之润。

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇਹ ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ। genesisland.com ਤੇ ਜਾਓ।
2: 94.7 FM ਰੇਡੀਓ ਸੁਰਸੰਗਮ, ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ.ca, ਫੋਨ 403-585-0910। ਰੇਡੀਓ ਸੁਰਸੰਗਮ।
3: ਦੋਸਤੋ, ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ। ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ, ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖ਼ਬਰਾਂ। ਸਟੂਡੀਓ ਦਾ ਨੰਬਰ 4-7-717-1947।
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: Sabrang Radio 94.7, apne sare listeners da bahut bahut swagat hai ji aaj de is khoobsurat dopahar de program ch jehda ki gilliyan gilliyan dopahara ne waise aaj kaafi zyada mausam ch ਗਿੱਲਾ ਪਾਣੇ, ਬਾਰਿਸ਼ ਨੇ ਜਿਹੜੀ ਹਨੇਰੀ ਲਿਆਂਦੀ ਹੈ ਪੰਜਾਬੀ ਚ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਆਪਾਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਜਿਹਦੇ ਚ ਕੁਛ ਗੱਲਾਂ ਬਾਤਾਂ ਅਲੱਗ ਅਲੱਗ ਤਰ੍ਹਾਂ ਦੀਆਂ ਖਬਰਾਂ ਦੇ ਨਾਲ ਨਾਲ ਸ਼ੇਅਰ ਕਰਾਂਗੇ, ਕਿਉਂਕਿ ਇਟਸ ਨੋਟ ਇਕੱਲਾ ਵੈਦਰ ਦੇ ਵਿੱਚ ਬਾਰਿਸ਼ ਹੀ ਹੈ, ਹਾਲ ਤੇ ਸ਼ੁਰੂ ਹੀ ਹੋਈ ਹੈ ਬਾਰਿਸ਼ ਤੇ, ਬਟ ਉਹਦੇ ਨਾਲ ਨਾਲ ਹੋਰ ਬੜਾ ਕੁਛ ਜਿਹੜਾ ਅੱਜ ਦੇ ਦਿਨ ਚ ਰਾਈਟ ਨਾ ਜਿਹੜਾ ਹੋ ਰਿਹਾ ਉਹ ਕੈਨੇਡਾ ਦਾ ਮੈਚ, ਜਿਹਦੇ ਚ ਬਹੁਤ ਵਧੀਆ ਚਾਂਸਿਸ ਨੇ ਫੀਫਾ ਦੇ ਵਿੱਚ ਕੈਨੇਡਾ ਤੇ ਜਿੱਤਣ ਦੇ, ਤੇ ਉਹਦੇ ਬਾਰੇ ਵੀ ਜ਼ਿਕਰ ਕਰਾਂਗੇ ਕਿ ਵੀ ਕਿੱਧਰਲੇ ਪਾਸੇ ਮੈਚ ਜਿਹੜਾ ਜਾ ਰਿਹਾ, ਤੇ ਉਹਦੇ ਨਾਲ ਨਾਲ ਕੁਛ ਇੱਕ ਹੋਰ ਖਬਰਾਂ ਤੇ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ, ਜਿਹਦੇ ਚ ਮੈਂ ਤੁਹਾਡਾ ਹੋਸਟ ਤੇ ਦੋਸਤ ਰਜੇਸ਼ ਤੇ ਸਾਡੇ ਨਾਲ ਕੁਛ ਇੱਕ ਗੈਸਟ ਵੀ ਜਿਹੜੇ ਨੇ ਟਾਈਮ ਟੂ ਟਾਈਮ ਤੇ ਸ਼ਾਮਿਲ ਹੁੰਦੇ ਆ ਤੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ। ਬਟ ਅੱਜ ਦੇ ਪ੍ਰੋਗਰਾਮ ਚ ਆਪਾਂ ਕੁਇਕਲੀ ਥੋੜੇ ਜਿਹੇ ਵੈਦਰ ਦੇ ਬਾਰੇ ਗੱਲਬਾਤ ਕਰ ਲੈਂਦੇ ਹਾਂ। ਵੈਦਰ ਦੇ ਵਿੱਚ ਬਾਰਿਸ਼ ਜਿਹੜੀ ਹੈ ਲਗਾਤਾਰ ਪੈ ਰਹੀ ਹੈ, ਸੜਕਾਂ ਦੇ ਉੱਤੇ ਪਾਣੀ ਤੇ ਜਿਹਨੂੰ ਕਹਿੰਦੇ ਆ ਵੀ ਹਰ ਤਰੀਕੇ ਦੇ ਨਾਲ ਮਾਹੌਲ ਜਿਹੜਾ ਵੱਡੇ ਵੱਡੇ ਬ੍ਰਿਕਸ਼ ਹੋ ਸਕਦਾ ਵੀ ਕਿਤੇ ਟੁੱਟੇ ਵੀ ਹੋਣ, ਜਿੰਨੀ ਤੇਜ਼ ਹਨੇਰੀ ਜਿਹੜੀ ਹੈ, ਵਾਕਈ ਹਨੇਰੀ ਜਿਹੜੀ ਚੱਲ ਰਹੀ ਹੈ। ਸੋ ਸੂਰਜ 5:24 ਤੇ ਚੜਿਆ ਸੀ, ਜਿਹੜਾ ਨਜ਼ਰ ਤੇ ਹਾਲ ਤੱਕ ਆਇਆ ਨਹੀਂ, ਪਤਾ ਨਹੀਂ ਰਸਤੇ 'ਚ ਕਿਤੇ ਬਾਦਲਾਂ ਨੇ ਆਪਣੇ ਨਾਲ ਨਾਲ ਲਾ ਲਿਆ ਉਹਨੂੰ, ਬਟ ਸ਼ਾਮ ਨੂੰ ਸਨਸੈਟ ਜਿਹੜਾ 9:54 ਤੇ ਹੋਏਗਾ। ਸੋ ਕਾਫੀ ਵੱਡੇ ਦਿਨ ਜਿਹੜੇ ਆਲਰੇਡੀ ਹੋ ਚੁੱਕੇ ਨੇ। ਵਿਜੀਬਿਲਟੀ 8.05 ਕਿਲੋਮੀਟਰ ਦੀ ਦੱਸੀ ਜਾ ਰਹੀ ਹੈ ਅੱਜ। ਜੇ ਤੁਸੀਂ ਕਿਤੇ ਵੀ ਡਰਾਈਵ ਕਰ ਰਹੇ ਹੋ ਤੇ ਮੇਕ ਸ਼ੋਰ ਕਿ ਵੀ ਆਪਣਾ ਧਿਆਨ ਨਾਲ ਡਰਾਈਵ ਕਰੋ। ਤੇ ਅੱਜ ਦਾ ਵੱਧ ਤੋਂ ਵੱਧ ਟੈਂਪਰੇਚਰ ਜਿਹੜਾ 19 ਡਿਗਰੀ ਦੱਸਿਆ ਜਾ ਰਿਹਾ, ਰਾਈਟ ਨੂੰ 11 ਹੈ, ਥੋੜ੍ਹੀ ਦੇਰ ਤੱਕ ਜਿਹੜਾ ਉਹ 19 ਤੱਕ ਜਾਏਗਾ, ਘੱਟ ਤੋਂ ਘੱਟ 11 ਡਿਗਰੀ ਤੱਕ ਦੱਸਿਆ ਜਾ ਰਿਹਾ। ਸੋ ਥੰਡਰ ਸਟੋਰਮ ਦੀ ਪੋਸੀਬਿਲਟੀ ਵੀ ਜਿਹੜੀ ਹੈ ਉਹਦੇ ਨਾਲ ਦੱਸੀ ਜਾ ਰਹੀ ਹੈ। ਰੇਨੀ, ਵਿੰਡੀ ਤੇ ਮੋਸਟਲੀ ਕਲਾਊਡੀ ਜਿਹੜਾ ਇਹ ਅੱਜ ਦਾ ਟੈਂਪਰੇਚਰ ਹੈ ਜੀ। 16 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ, ਵੈਸੇ 19 ਤੋਂ 16 ਤੇ ਪਹੁੰਚ ਗਿਆ,

ਰਿਸਕ ਅਸੈਸਮੈਂਟ ਐਪਲੀਕੇਸ਼ਨ ਬਾਰੇ ਨਾ ਪੱਕੀ ਫੈਸਲਾ ਆਉਣ ਜਾਂ ਫੈਡਰਲ ਅਦਾਲਤ ਵੱਲੋਂ ਅਪੀਲ ਰੱਦ ਕੀਤੇ ਜਾਣ ਦੀ ਸੂਰਤ 'ਚ ਸਬੰਧਤ ਲੋਕਾਂ ਨੂੰ ਦੂਜਾ ਮੌਕਾ ਮਿਲੇਗਾ ਪਰ ਇਹ ਮੌਕਾ ਸਿਰਫ ਇੱਕ ਖਾਸ ਮੁਲਕ ਦੇ ਲੋਕਾਂ ਤੱਕ ਸੀਮਤ ਰੱਖਿਆ ਗਿਆ ਹੈ ਉਧਰ ਸਰੀ ਪੁਲਿਸ ਨੇ ਕੈਨੇਡਾ ਬਾਰਡਰ ਸਰਵਿਸਿਜ਼ ਦੀ ਮਦਦ ਨਾਲ 4 ਮਹੀਨੇ ਤੱਕ ਚਲਾਏ ਪ੍ਰੋਜੈਕਟ ਫੈਂਟਮ ਅਧੀਨ ਹੋਈਆਂ ਗ੍ਰਿਫਤਾਰੀਆਂ ਅਤੇ ਨਸ਼ਿਆਂ ਦੀ ਬਰਾਮਦਗੀ ਬਾਰੇ ਵਿਸਤਾਰਤ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 24 ਸਾਲ ਦੇ ਗੁਰਜੋਤ ਸਿੰਘ ਸਣੇ ਤਿੰਨ ਜਣਿਆਂ ਨੂੰ ਹਿਰਾਸਤ 'ਚ ਲਿਆ ਗਿਆ ਜਿਨ੍ਹਾਂ 'ਚੋਂ ਗੁਰਜੋਤ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਆਇਦ ਕੀਤੇ ਗਏ ਜਦਕਿ ਉਸ ਨਾਲ ਗ੍ਰਿਫਤਾਰ ਕੀਤੇ 2 ਜਣਿਆਂ ਨੂੰ ਬਾਰਡਰ ਏਜੰਟਸ ਨੇ ਡਿਪੋਰਟ ਕਰ ਦਿੱਤਾ ਪੁਲਿਸ ਮੁਤਾਬਕ ਸਰੀ ਦੇ ਇੱਕ ਮਕਾਨ 'ਚ ਨਸ਼ਾ ਤਸਕਰਾਂ ਦੀਆਂ ਸਰਗਰਮੀਆਂ ਬਾਰੇ ਪਤਾ ਲੱਗਣ ਤੇ 21 ਮਈ ਨੂੰ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ $891,000 ਮੁੱਲ ਦੇ ਨਸ਼ੇ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ ਤਕਰੀਬਨ 16 ਕਿਲੋ ਅਫੀਮ 1.5 ਕਿਲੋ ਭੰਗ 559 ਗ੍ਰਾਮ ਕੋਕੀਨ 468 ਗ੍ਰਾਮ ਫੈਂਟਾਨਿਲ 148 ਗ੍ਰਾਮ ਮੈਥ ਅਤੇ 35 ਗ੍ਰਾਮ ਹੈਰੋਇਨ ਸ਼ਾਮਲ ਸਨ ਇਸ ਤੋਂ ਇਲਾਵਾ $2,150 ਨਗਦ ਵੀ ਜ਼ਬਤ ਕੀਤੇ ਗਏ ਗ੍ਰਿਫਤਾਰ ਕੀਤੇ 3 ਜਣਿਆਂ ਨੂੰ ਮੁੱਢਲੇ ਤੌਰ ਤੇ ਰਿਹਾਅ ਕਰ ਦਿੱਤਾ ਗਿਆ ਪਰ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਨੇ ਪੜਤਾਲ ਜਾਰੀ ਰੱਖੀ ਹੈ 24 ਸਾਲ ਦੇ ਗੁਰਜੋਤ ਸਿੰਘ ਨੂੰ ਮੁੜ ਗ੍ਰਿਫਤਾਰ ਕਰਦਿਆਂ ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਨੇ ਗੁਰਜੋਤ ਸਿੰਘ ਪੁਲਿਸ ਹਿਰਾਸਤ 'ਚ ਹੈ ਤੇ ਅਦਾਲਤ 'ਚ ਅਗਲੀ ਪੇਸ਼ੀ 26 ਜੂਨ ਨੂੰ ਹੋਵੇਗੀ ਗੁਰਜੋਤ ਸਿੰਘ ਨਾਲ ਗ੍ਰਿਫਤਾਰ ਕੀਤੇ 2 ਜਣੇ ਜਿਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਚੁੱਪ ਚੁਪੀਤੇ ਦਿੱਲੀ ਜਾਣ ਵਾਲੇ ਜਹਾਜ਼ 'ਚ ਬਿਠਾ ਦਿੱਤੇ ਗਏ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਹਾਲ ਹੀ 'ਚ ਸ਼ਰਨ ਦੇ ਦਾਅਵਿਆਂ 'ਚ ਆਈ ਕਮੀ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਇਸ ਵਿਵਸਥਾ ਨੂੰ ਵਧੇਰੇ ਨਿਰਪੱਖ ਅਤੇ ਸੁਚਾਰੂ ਬਣਾਉਣ ਲਈ ਹੋਰ ਕਦਮ ਚੁੱਕ ਰਹੀ ਹੈ ਸਰਕਾਰ ਨੇ ਸਟਰੈਂਥਨਿੰਗ ਕੈਨੇਡਾਜ਼ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰ ਐਕਟ ਦੇ ਤਹਿਤ ਹਾਲ ਹੀ 'ਚ ਕੀਤੇ ਸੁਧਾਰਾਂ ਨੂੰ ਲਾਗੂ ਕਰਨ ਲਈ ਨਵੇਂ ਪ੍ਰਸਤਾਵਿਤ ਨਿਯਮ ਪ੍ਰਕਾਸ਼ਿਤ ਕੀਤੇ ਨੇ ਕੈਨੇਡੀਅਨ ਨਾਗਰਿਕਾਂ ਦੇ ਅਤੇ ਸਬੰਧਤ ਸੰਸਥਾਵਾਂ ਨੂੰ 30 ਦਿਨਾਂ ਦੇ ਅੰਦਰ ਇਸ ਤੇ ਆਪਣੀ ਰਾਏ ਦੇਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਨਿਯਮਾਂ ਨੂੰ 2026 ਦੇ ਅਖੀਰ ਤੱਕ ਲਾਗੂ ਕੀਤੇ ਜਾਣ ਦੀ ਉਮੀਦ ਹੈ ਇਨ੍ਹਾਂ ਤਬਦੀਲੀਆਂ ਦਾ ਮੁੱਖ ਉਦੇਸ਼ ਸ਼ਰਨ ਦੇ ਦਾਅਵਿਆਂ ਨੂੰ ਪ੍ਰਾਪਤ ਕਰਨ ਉਨ੍ਹਾਂ ਦੀ ਸਮੀਖਿਆ ਕਰਨ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਲਈ ਸਪਸ਼ਟ ਸਮਾਂ ਸੀਮਾ ਤੈਅ ਕਰਨਾ ਹੈ ਇਹ ਕਦਮ ਪ੍ਰਕਿਰਿਆ ਨੂੰ ਤੇਜ਼ ਬਣਾਉਣਗੇ ਤਾਂ ਜੋ ਲੋੜਵੰਦਾਂ ਦੀ ਸੁਰੱਖਿਆ ਪ੍ਰਤੀ ਕੈਨੇਡਾ ਦੀ ਵਚਨਬੱਧਤਾ ਨੂੰ ਕਾਇਮ ਰੱਖਦੇ ਹੋਏ ਦਾਅਵਿਆਂ ਦਾ ਨਿਪਟਾਰਾ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇ ਪ੍ਰਸਤਾਵਿਤ ਨਿਯਮਾਂ ਦੇ ਮੁੱਖ ਨੁਕਤਿਆਂ 'ਚ ਸ਼ਰਨ ਦੀ ਅਰਜ਼ੀ ਪ੍ਰਕਿਰਿਆ ਨੂੰ ਸਰਲ ਅਤੇ ਸੁਚਾਰੂ ਬਣਾਉਣਾ ਸਰਕਾਰੀ ਸਮੀਖਿਆ ਲਈ ਸਪਸ਼ਟ ਸਮਾਂ ਸੀਮਾਵਾਂ ਨਿਰਧਾਰਤ ਕਰਨਾ ਵਾਪਸ ਲਏ ਗਏ ਦਾਅਵਿਆਂ ਨੂੰ ਮੁੜ ਬਹਾਲ ਕਰਨ ਦੇ ਨਿਯਮਾਂ ਨੂੰ ਸਪਸ਼ਟ ਕਰਨਾ ਕਮਜ਼ੋਰ ਤੇ ਲੋੜਵੰਦ ਦਾਅਵੇਦਾਰਾਂ ਲਈ ਸਹਾਇਤਾ ਮਜ਼ਬੂਤ ਕਰਨਾ ਤੇ ਯੋਗ ਬਿਨੇਕਾਰਾਂ ਨੂੰ ਜਲਦੀ ਵਰਕ ਪਰਮਿਟ ਦਿਵਾਉਣ 'ਚ ਮਦਦ ਕਰਨਾ ਸ਼ਾਮਲ ਹੈ ਇਸ ਸਬੰਧੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਮੰਤਰੀ ਲੀਨਾ ਮੈਟਲੇਜ ਦਿਆਬ ਨੇ ਕਿਹਾ ਕਿ ਇੱਕ ਸੁਚਾਰੂ ਸ਼ਰਨਾਰਥੀ ਪ੍ਰਣਾਲੀ ਸਾਰਿਆਂ ਦੇ ਹਿੱਤ 'ਚ ਹੈ ਇਹ ਸੁਧਾਰ ਲੋੜਵੰਦਾਂ ਨੂੰ ਜਲਦੀ ਸੁਰੱਖਿਆ ਪ੍ਰਦਾਨ ਕਰਨਗੇ ਤਾਂ ਜੋ ਉਹ ਕੈਨੇਡਾ 'ਚ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ ਤੇ ਸਮਾਜ 'ਚ ਯੋਗਦਾਨ ਪਾ ਸਕਣ ਜ਼ਿਕਰਯੋਗ ਹੈ ਕਿ 26 ਮਾਰਚ 2026 ਨੂੰ ਬਿੱਲ C-12 ਕਾਨੂੰਨ ਬਣ ਗਿਆ ਸੀ ਜਿਸ ਨੇ ਮੁੱਖ ਤੌਰ ਤੇ ਯੋਗਤਾ ਦੀਆਂ ਨਵੀਆਂ ਸ਼ਰਤਾਂ ਆਧੁਨਿਕ ਪ੍ਰਕਿਰਿਆ ਅਤੇ ਸੂਚਨਾਵਾਂ ਦੇ ਆਪਸੀ ਆਦਾਨ ਪ੍ਰਦਾਨ ਨੂੰ ਮਜ਼ਬੂਤ ਕੀਤਾ ਏ ਸਰਕਾਰ ਦੇ ਇਨ੍ਹਾਂ ਸਖ਼ਤ ਕਦਮਾਂ ਦੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆਏ ਨੇ ਜਨਵਰੀ ਤੋਂ ਅਪ੍ਰੈਲ 2026 ਦਰਮਿਆਨ ਕੈਨੇਡਾ 'ਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ 2025 ਦੇ ਮੁਕਾਬਲੇ 42% ਅਤੇ 2024 ਦੇ ਮੁਕਾਬਲੇ 63% ਤੱਕ ਘੱਟ ਦਰਜ ਕੀਤੀ ਗਈ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਆਪਣੇ ਵਿਭਾਗ ਨੂੰ ਉਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਜਿਸ ਕਾਰਨ ਵੱਡੀ ਗਿਣਤੀ 'ਚ ਲੋਕਾਂ ਨੂੰ ਉਨ੍ਹਾਂ ਦੀ ਨਾਗਰਿਕਤਾ ਦੇ ਦਸਤਾਵੇਜ਼ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਅਜਿਹੀ ਕਿਹੜੀ ਖਾਸ ਸਮੱਸਿਆ ਆਈ ਸੀ ਜਿਸ ਕਾਰਨ ਪਿਛਲੇ ਹਫ਼ਤੇ ਕਈ ਲੋਕਾਂ ਨੂੰ ਆਪਣੀ ਨਾਗਰਿਕਤਾ ਦੇ ਸਬੂਤ ਸਰੈਂਡਰ ਕਰਨ ਲਈ ਈਮੇਲ ਭੇਜੀਆਂ ਗਈਆਂ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਕਿਹਾ ਕਿ ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਕੁਝ ਗੜਬੜ ਹੋਈ ਹੈ ਮੈਂ ਤੁਰੰਤ ਵਿਭਾਗ ਨੂੰ ਜਾਂਚ ਦੇ ਹੁਕਮ ਦਿੱਤੇ ਮੈਂ ਇਹ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਫਿਲਹਾਲ ਅਸੀਂ ਕਿਸੇ ਵੀ ਨਵੀਂ ਅਰਜ਼ੀ ਨੂੰ ਮਨਜ਼ੂਰੀ ਨਹੀਂ ਦੇ ਰਹੇ ਹਾਂ ਤੇ ਸਾਰੀਆਂ ਮੌਜੂਦਾ ਅਰਜ਼ੀਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਦੇ ਦਸਤਾਵੇਜ਼ ਸਹੀ ਪਾਏ ਜਾ ਰਹੇ ਨੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਨੇ ਕਿਉਂਕਿ ਇਹ ਲੋਕਾਂ ਦੀ ਨਾਗਰਿਕਤਾ ਦੀ ਸਥਿਤੀ ਅਤੇ ਸੁਰੱਖਿਆ ਨਾਲ ਜੁੜਿਆ ਹੋਇਆ ਏ ਇਹ ਨਿਯਮ ਉਨ੍ਹਾਂ ਲੋਕਾਂ ਤੇ ਅਸਰ ਪਾ ਰਹੇ ਨੇ ਜਿਨ੍ਹਾਂ ਨੇ ਨਵੇਂ ਕਾਨੂੰਨ ਤਹਿਤ ਨਾਗਰਿਕਤਾ ਹਾਸਲ ਕੀਤੀ ਸੀ ਇਸ ਕਾਨੂੰਨ ਮੁਤਾਬਕ 15 ਦਸੰਬਰ 2025 ਤੋਂ ਪਹਿਲਾਂ ਜਨਮੇ ਵਿਅਕਤੀ ਜੇਕਰ ਆਪਣੇ ਕਿਸੇ ਪੂਰਵਜ ਦਾ ਪੱਕਾ ਸਬੂਤ ਪੇਸ਼ ਕਰਦੇ ਨੇ ਤਾਂ ਉਹ ਨਾਗਰਿਕਤਾ ਦੇ ਹੱਕਦਾਰ ਨੇ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਹ ਈਮੇਲਜ਼ ਕੁਝ ਦਰਜਨ ਲੋਕਾਂ ਨੂੰ ਭੇਜੀਆਂ ਗਈਆਂ ਸਨ ਇਨ੍ਹਾਂ ਵਿੱਚੋਂ ਕੁਝ ਲੋਕ ਅਜਿਹੇ ਵੀ ਹਨ ਜੋ ਨਾਗਰਿਕਤਾ ਮਿਲਣ ਤੋਂ ਬਾਅਦ ਕੈਨੇਡੀਅਨ ਪਾਸਪੋਰਟ ਵੀ ਹਾਸਲ ਕਰ ਚੁੱਕੇ ਨੇ ਪਰ ਹੁਣ ਉਨ੍ਹਾਂ ਨੂੰ ਪਾਸਪੋਰਟ ਵੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਏ ਕਿਉਂਕਿ ਉਹ ਹੁਣ ਵੈਧ ਨਹੀਂ ਰਹੇ ਹੁਣ ਤੱਕ ਇਸ ਨਵੇਂ ਕਾਨੂੰਨ ਤਹਿਤ ਮਨਜ਼ੂਰ ਹੋਏ ਸਾਰੇ 4100 ਨਾਗਰਿਕਤਾ ਦੇ

ਮਾਮਲਿਆਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਰਾਹਤ ਦੀ ਖਬਰ ਇਹ ਵੀ ਹੈ ਕਿ ਪਿਛਲੇ ਹਫ਼ਤੇ ਜਿਨ੍ਹਾਂ ਲੋਕਾਂ ਨੂੰ ਦਸਤਾਵੇਜ਼ ਸਰੈਂਡਰ ਕਰਨ ਲਈ ਕਿਹਾ ਗਿਆ ਸੀ ਉਨ੍ਹਾਂ ਚੋਂ ਕਈਆਂ ਨੂੰ ਵੀਕਐਂਡ ਤੇ ਦੁਬਾਰਾ ਈਮੇਲ ਮਿਲੀ ਹੈ ਜਿਸ ਵਿੱਚ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਮੰਤਰੀ ਨੇ ਭਰੋਸਾ ਦਿੱਤਾ ਕਿ ਜਿਹੜੇ ਲੋਕ ਨਾਗਰਿਕਤਾ ਦੇ ਸਬੂਤ ਮਿਲਣ ਤੋਂ ਬਾਅਦ ਕੈਨੇਡਾ ਆ ਚੁੱਕੇ ਨੇ ਉਹ ਇੱਥੇ ਰਹਿ ਸਕਦੇ ਨੇ ਤੇ ਆਪਣਾ ਕੰਮ ਜਾਰੀ ਰੱਖ ਸਕਦੇ ਨੇ ਭਾਰਤ ਸਥਿਤ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਵੱਲੋਂ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੈਨੇਡਾ ਨੂੰ ਵਿਚਾਰਨ ਦੀ ਅਪੀਲ ਕੀਤੀ ਜਾ ਰਹੀ ਹੈ ਕ੍ਰਿਸਟੋਫਰ ਕੂਟਰ ਮੁਤਾਬਕ ਇਹ ਗਲਤਫਹਿਮੀ ਹੈ ਕਿ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਹੈ ਕੂਟਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹਾਊਸਿੰਗ ਅਤੇ ਕੁਝ ਪ੍ਰਾਈਵੇਟ ਕਾਲਜਾਂ ਦੇ ਮਸਲਿਆਂ ਨੂੰ ਲੈ ਕੇ ਕੈਨੇਡਾ ਨੇ ਇੱਕ ਸੀਮਾ ਨਿਰਧਾਰਤ ਕੀਤੀ ਸੀ ਪਰ ਹੁਣ ਹਾਲਾਤ ਬਹੁਤ ਠੀਕ ਨੇ ਕੈਨੇਡਾ ਸਾਲਾਨਾ 4 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰ ਰਿਹਾ ਹੈ ਜੋ ਯੂਰਪੀਅਨ ਯੂਨੀਅਨ ਆਸਟ੍ਰੇਲੀਆ ਤੇ ਯੂਕੇ ਤੋਂ ਵੱਧ ਹੈ ਕੈਨੇਡਾ ਦੇ ਵਿਦਿਅਕ ਅਦਾਰਿਆਂ ਬਾਰੇ ਬੋਲਦਿਆਂ ਕ੍ਰਿਸਟੋਫਰ ਕੂਟਰ ਨੇ ਕਿਹਾ ਕਿ ਕੈਨੇਡਾ ਦੀਆਂ ਯੂਨੀਵਰਸਿਟੀਜ਼ ਅਤੇ ਕਾਲਜ ਉੱਚ ਪੱਧਰੀ ਵਿੱਦਿਆ ਪ੍ਰਦਾਨ ਕਰਦੀਆਂ ਨੇ ਕੈਨੇਡਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਵਿਸ਼ਵ ਦੀਆਂ ਪਹਿਲੀਆਂ 100 ਚ ਆਉਂਦੀਆਂ ਨੇ ਕੂਟਰ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਵੀਜ਼ੇ ਦੀ ਪ੍ਰੋਸੈਸਿੰਗ ਬਾਬਤ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ ਕੂਟਰ ਮੁਤਾਬਕ ਉਨ੍ਹਾਂ ਨੂੰ ਵਿਦਿਆਰਥੀਆਂ ਅਤੇ ਵਪਾਰੀ ਵਰਗ ਤੋਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਨੇ ਕਿ ਕੈਨੇਡਾ ਦੇ ਵੀਜ਼ੇ ਦੀ ਪ੍ਰੋਸੈਸਿੰਗ ਨੂੰ ਸਮਾਂ ਲੱਗਦਾ ਹੈ ਤੇ ਅਸੀਂ ਇਸ ਨੂੰ ਹੱਲ ਕਰ ਰਹੇ ਹਾਂ ਹਾਈ ਕਮਿਸ਼ਨਰ ਕੂਟਰ ਦਾ ਕਹਿਣਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦੌਰੇ ਤੋਂ ਬਾਅਦ ਹਾਲਾਤ ਬਦਲੇ ਨੇ ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਲੈ ਗਏ ਫੈਸਲਿਆਂ ਤੋਂ ਬਾਅਦ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ ਰਿਕਾਰਡ ਪੱਧਰ ਤੇ ਕਮੀ ਦਰਜ ਕੀਤੀ ਗਈ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਇਸ ਸਾਲ ਅਪ੍ਰੈਲ ਤੱਕ 16,115 ਸਟੱਡੀ ਪਰਮਿਟ ਜਾਰੀ ਕੀਤੇ ਗਏ ਜੋ ਕਿ 2024 ਦੇ ਮੁਕਾਬਲੇ 84% ਘੱਟ ਨੇ ਕੈਨੇਡਾ ਦੀ ਆਡੀਟਰ ਜਨਰਲ ਮਾਰਚ 2026 ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਕਟੌਤੀਆਂ ਤੋਂ ਬਾਅਦ ਬੀਸੀ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਅਨੁਮਾਨਾਂ ਨਾਲੋਂ ਕਾਫ਼ੀ ਘੱਟ ਗਈ ਹੈ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ 'ਚ ਇਸ ਸਾਲ 60% ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਗਿਰਾਵਟ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ ਸ਼ਾਮਲ ਹੈ ਜੋ 2023 'ਚ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ 51.6% ਹਿੱਸਾ ਸਨ ਹੁਣ ਉਨ੍ਹਾਂ ਦੀ ਗਿਣਤੀ ਘੱਟ ਕੇ ਸਿਰਫ 8.1% ਰਹਿ ਗਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਧੇਰੇ ਟਿਕਾਊ ਅਤੇ ਭਰੋਸੇਮੰਦ ਬਣਾਉਣ ਲਈ ਸਖ਼ਤ ਕਦਮ ਚੁੱਕ ਰਹੀ ਹੈ ਉਨ੍ਹਾਂ ਦੱਸਿਆ ਕਿ ਨਾ ਸਿਰਫ ਵਿਦਿਆਰਥੀਆਂ ਦੀ ਗਿਣਤੀ 'ਚ ਸਗੋਂ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ 'ਚ ਵੀ ਇੱਕ ਤਿਹਾਈ ਅਤੇ ਅਸਥਾਈ ਵਿਦੇਸ਼ੀ ਕਾਮਿਆਂ 'ਚ ਲਗਭਗ ਅੱਧੀ ਕਮੀ ਆਈ ਹੈ ਇਸ ਗਿਰਾਵਟ ਦੇ ਪਿੱਛੇ ਮੁੱਖ ਕਾਰਨ ਕੈਨੇਡਾ ਸਰਕਾਰ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਨੇ ਸਟੱਡੀ ਪਰਮਿਟ ਲਈ ਸਖ਼ਤ ਨਿਯਮ ਵਿੱਤੀ ਲੋੜਾਂ 'ਚ ਵਾਧਾ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ 'ਚ ਬਹੁਤ ਮਸ਼ਹੂਰ ਸਟੂਡੈਂਟ ਡਾਇਰੈਕਟ ਸਟ੍ਰੀਮ ਵਰਗੀ ਫਾਸਟ ਟਰੈਕ ਵੀਜ਼ਾ ਪ੍ਰਣਾਲੀ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਰਿਪੋਰਟ ਅਨੁਸਾਰ ਜਨਵਰੀ ਤੋਂ ਅਕਤੂਬਰ 2025 ਦੇ ਵਿਚਕਾਰ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ 1.5 ਲੱਖ ਤੋਂ ਵੱਧ ਦੀ ਕਮੀ ਆਈ ਹੈ ਇਨ੍ਹਾਂ ਸਖ਼ਤ ਨਿਯਮਾਂ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ 'ਚ ਕੈਨੇਡਾ ਦੀ ਸਾਖ ਪ੍ਰਭਾਵਿਤ ਹੋਈ ਹੈ ਅਤੇ ਹੁਣ ਵਿਦਿਆਰਥੀ ਆਪਣੀ ਪੜ੍ਹਾਈ ਲਈ ਹੋਰ ਦੇਸ਼ਾਂ ਨੂੰ ਤਰਜੀਹ ਦੇ ਰਹੇ ਨੇ ਅੰਕੜਿਆਂ ਮੁਤਾਬਕ 2024 'ਚ ਸਟੱਡੀ ਪਰਮਿਟ ਰੱਦ ਹੋਣ ਦੀ ਦਰ 52% ਤੱਕ ਪਹੁੰਚ ਗਈ ਸੀ ਮਹਿੰਗਾਈ ਅਤੇ ਅਨਿਸ਼ਚਿਤ ਪ੍ਰਕਿਰਿਆ ਕਾਰਨ ਭਾਰਤੀ ਪਰਿਵਾਰ ਹੁਣ ਵਿਦੇਸ਼ ਪੜ੍ਹਾਈ ਲਈ ਰਿਸਕ ਲੈਣ ਤੋਂ ਬਚ ਰਹੇ ਨੇ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇਹ ਨੀਤੀਆਂ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਹਨ ਜੋ ਪੜ੍ਹਾਈ ਲਈ ਅਤੇ ਇੱਥੇ ਵਸਣ ਲਈ ਪੂਰੀ ਤਰ੍ਹਾਂ ਤਿਆਰ ਨੇ ਹਾਲਾਂਕਿ ਨਵੇਂ ਨਿਯਮਾਂ ਨੇ ਪੂਰੀ ਦਾਖਲਾ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਮੁਕਾਬਲੇਬਾਜ਼ ਅਤੇ ਗੁੰਝਲਦਾਰ ਬਣਾ ਦਿੱਤਾ ਹੈ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਬਿਨੇਕਾਰਾਂ ਵੱਲੋਂ ਜਮ੍ਹਾਂ ਕਰਵਾਏ ਗਏ ਭਾਸ਼ਾ ਪ੍ਰੀਖਿਆ ਦੇ ਨਤੀਜਿਆਂ ਦੀ ਜਾਂਚ ਲਈ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ ਇਸ ਕਦਮ ਦਾ ਉਦੇਸ਼ ਫਰਜ਼ੀ ਜਾਂ ਹੇਰਾਫੇਰੀ ਵਾਲੇ ਨਤੀਜਿਆਂ ਦੀ ਪਛਾਣ ਕਰਨਾ ਤੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਬਣਾਈ ਰੱਖਣਾ ਹੈ ਇਸ ਨਾਲ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਹੁਨਰਮੰਦ ਕਾਮਿਆਂ ਅਤੇ ਪੇਸ਼ੇਵਰਾਂ ਦੀ ਅਰਜ਼ੀ ਪ੍ਰਕਿਰਿਆ ਤੇ ਅਸਰ ਪੈ ਸਕਦਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਨਵੇਂ ਨਿਰਦੇਸ਼ਾਂ 'ਚ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਇਲਸ ਸੈਲ ਪਿਪ ਟੈਫ ਕੈਨੇਡਾ ਅਤੇ TCF ਕੈਨੇਡਾ ਵਰਗੀਆਂ ਪ੍ਰਵਾਨਿਤ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ ਭਾਸ਼ਾ ਪ੍ਰੀਖਿਆ ਰਿਪੋਰਟ ਤੇ ਦਿੱਤੀ ਗਈ ਬਿਨੇਕਾਰਾਂ ਦੀ ਤਸਵੀਰ ਦਾ ਇਮੀਗ੍ਰੇਸ਼ਨ ਅਰਜ਼ੀ ਨਾਲ ਜਮ੍ਹਾਂ ਕਰਵਾਈਆਂ ਗਈਆਂ ਹੋਰ ਦਸਤਾਵੇਜ਼ੀ ਫੋਟੋਆਂ ਨਾਲ ਮਿਲਾਨ ਕੀਤਾ ਜਾਵੇਗਾ ਸ਼ੱਕੀ ਮਾਮਲਿਆਂ ਨੂੰ ਅਗਲੀ ਜਾਂਚ ਲਈ ਟੈਂਪਰੇਰੀ ਮਾਈਗ੍ਰੇਸ਼ਨ ਐਂਡ ਫਰਾਡ ਰੈਫਰਲ ਯੂਨਿਟ ਕੋਲ ਭੇਜਿਆ ਜਾਵੇਗਾ ਜੇਕਰ ਨਤੀਜੇ ਸ਼ੱਕੀ ਲੱਗਦੇ ਨੇ ਤਾਂ ਅਧਿਕਾਰੀ ਬਿਨੇਕਾਰ ਤੋਂ ਵਾਧੂ ਸਬੂਤ ਮੰਗ ਸਕਦੇ ਨੇ ਜਾਂ ਪ੍ਰਕਿਰਿਆ 'ਚ ਦੇਰੀ ਕਰ ਸਕਦੇ ਨੇ ਇਹ ਨਿਯਮ ਐਕਸਪ੍ਰੈਸ ਐਂਟਰੀ ਸੂਬਾਈ ਨਾਮਜ਼ਦ ਪ੍ਰੋਗਰਾਮਾਂ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਵਰਗੀਆਂ ਸਾਰੀਆਂ ਇਮੀਗ੍ਰੇਸ਼ਨ ਸ਼੍ਰੇਣੀਆਂ ਤੇ ਲਾਗੂ ਹੋਣਗੇ
ਭਾਰਤ ਕੈਨੇਡਾ ਲਈ ਇਮੀਗ੍ਰੇਸ਼ਨ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇੱਕ ਪ੍ਰਮੁੱਖ ਸਰੋਤ ਹੈ ਇਸ ਲਈ ਬਹੁਤ ਸਾਰੇ ਭਾਰਤੀ ਉਮੀਦਵਾਰ ਇਹਨਾਂ ਪ੍ਰੀਖਿਆਵਾਂ ਰਾਹੀਂ ਅਰਜ਼ੀ ਦਿੰਦੇ ਨੇ ਸੱਚੇ ਅਤੇ ਇਮਾਨਦਾਰ ਬਿਨੇਕਾਰਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ

0: ਦਸਤਾਵੇਜ਼ਾਂ 'ਚ ਛੇੜਛਾੜ ਜਾਂ ਸ਼ੱਕੀ ਟੈਸਟ ਇਤਿਹਾਸ ਵਾਲੇ ਉਮੀਦਵਾਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡਾ ਤੋਂ ਹੋਰ ਦੇਸ਼ਾਂ ਵੱਲ ਜਾਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਹੁਣ ਹਵਾਈ ਅੱਡਿਆਂ ਤੇ ਪ੍ਰਕਿਰਿਆ ਨੂੰ ਕਾਫੀ ਸਰਲ ਬਣਾ ਦਿੱਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਨਵੀਂ ਫ੍ਰੀ ਫਲੋ ਇੰਟਰਨੈਸ਼ਨਲ ਟੂ ਇੰਟਰਨੈਸ਼ਨਲ ਟ੍ਰਾਂਜ਼ਿਟ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਨਾਲ ਯਾਤਰੀਆਂ ਨੂੰ ਆਪਣੀਆਂ ਕਨੈਕਟਿੰਗ ਫਲਾਈਟਸ ਫੜਨ 'ਚ ਸਮਾਂ ਬਚਾਉਣ 'ਚ ਮਦਦ ਮਿਲੇਗੀ। ਹੁਣ ਅੰਤਰਰਾਸ਼ਟਰੀ ਮੁਸਾਫਰਾਂ ਨੂੰ ਕੈਨੇਡਾ ਦੇ ਹਵਾਈ ਅੱਡਿਆਂ ਤੇ ਰੁਕਣ ਵੇਲੇ ਕਸਟਮ ਜਾਂ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਨਿੱਜੀ ਤੌਰ ਤੇ ਮਿਲਣ ਜਾਂ ਕਿਓਸਕ ਰਾਹੀਂ ਚੈੱਕ ਇਨ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ ਏਅਰਲਾਈਨਸ ਖੁਦ ਯਾਤਰੀਆਂ ਦਾ ਵੇਰਵਾ, ਜਿਸ ਵਿੱਚ ਉਨ੍ਹਾਂ ਦੀ ਅੰਤਿਮ ਮੰਜ਼ਿਲ ਅਤੇ ਰਵਾਨਗੀ ਦਾ ਸਮਾਂ ਸ਼ਾਮਲ ਹੈ, ਸਿੱਧਾ CBSA ਨਾਲ ਸਾਂਝਾ ਕਰਨਗੀਆਂ। ਇਹ ਨਵੀਂ ਪ੍ਰਣਾਲੀ ਨਾ ਸਿਰਫ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਰੱਖੇਗੀ ਸਗੋਂ ਯਾਤਰੀਆਂ ਦਾ ਸਮਾਂ ਵੀ ਬਚਾਏਗੀ। ਹਾਲਾਂਕਿ ਯਾਤਰੀਆਂ ਕੋਲ ਆਪਣੀ ਮੁੱਖ ਮੰਜ਼ਿਲ ਲਈ ਜਾਇਜ਼ ਵੀਜ਼ਾ ਤੇ ਯਾਤਰਾ ਦਸਤਾਵੇਜ਼ ਹੋਣੇ ਲਾਜ਼ਮੀ ਨੇ। ਉਨ੍ਹਾਂ ਕੋਲ ਕੈਨੇਡਾ ਪਹੁੰਚਣ ਦੇ 24 ਘੰਟਿਆਂ ਦੇ ਅੰਦਰ ਕਿਸੇ ਹੋਰ ਦੇਸ਼ ਲਈ ਕਨਫਰਮ ਏਅਰਲਾਈਨ ਟਿਕਟ ਹੋਣੀ ਜ਼ਰੂਰੀ ਹੈ। ਯਾਤਰੀਆਂ ਨੂੰ ਅਜੇ ਵੀ ਲਾਗੂ ਹੋਣ ਵਾਲੇ ਟ੍ਰਾਂਜ਼ਿਟ ਨਿਯਮਾਂ ਨੂੰ ਪੂਰਾ ਕਰਨਾ ਹੋਵੇਗਾ, ਜਿਸ ਵਿੱਚ ਲੋੜ ਪੈਣ ਤੇ ਵੈਧ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਜਾਂ ਇਲੈਕਟ੍ਰੋਨਿਕ ਟ੍ਰੈਵਲ ਆਥੋਰਾਈਜ਼ੇਸ਼ਨ ਸ਼ਾਮਲ ਹੈ। ਇਸ ਨਵੀਂ ਤੇ ਸੁਚਾਰੂ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ ਕੀਤਾ ਜਾ ਚੁੱਕਾ ਹੈ ਤੇ ਇਹ ਹੁਣ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਅਤੇ ਮੌਂਟਰੀਅਲ ਟਰੂਡੋ ਇੰਟਰਨੈਸ਼ਨਲ ਏਅਰਪੋਰਟ ਤੇ ਉਪਲਬਧ ਹੈ। CBSA ਦੇ ਟ੍ਰੈਵਲਸ ਬ੍ਰਾਂਚ ਦੇ ਡਿਪਟੀ ਪ੍ਰੈਜ਼ੀਡੈਂਟ ਰੌਬ ਚੈਂਬਰਸ ਨੇ ਕਿਹਾ ਹੈ ਕਿ ਇਹ ਕਦਮ ਯਾਤਰੀਆਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਅਤੇ ਭਵਿੱਖ ਦੀਆਂ ਸਰਹੱਦੀ ਪ੍ਰਕਿਰਿਆਵਾਂ ਨੂੰ ਹੋਰ ਆਧੁਨਿਕ ਅਤੇ ਕੁਸ਼ਲ ਬਣਾਉਣ ਦੀ ਦਿਸ਼ਾ 'ਚ ਇੱਕ ਮਹੱਤਵਪੂਰਨ ਯਤਨ ਹੈ। ਇਹ ਸਹੂਲਤ ਯਾਤਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣੀ ਮੰਜ਼ਿਲ ਤੱਕ ਪਹੁੰਚਣ 'ਚ ਮਦਦ ਕਰੇਗੀ। ਕੈਨੇਡਾ 'ਚ ਰੁਜ਼ਗਾਰ ਅਤੇ ਆਰਥਿਕਤਾ ਦਾ ਮੁਹਾਂਦਰਾ ਤੇਜ਼ੀ ਨਾਲ ਬਦਲ ਰਿਹਾ ਏ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਨੇ ਮਾਹਿਰਾਂ ਨੂੰ ਨਵੀਂ ਬਹਿਸ 'ਚ ਪਾ ਦਿੱਤਾ ਏ, ਕਿਉਂਕਿ ਮੁਲਕ ਦੀ ਲੇਬਰ ਫੋਰਸ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ ਅਤੇ ਲੋਕ ਸੇਵਾ ਮੁਕਤੀ ਦੀ ਉਮਰ ਤੋਂ ਬਾਅਦ ਵੀ ਨੌਕਰੀਆਂ ਛੱਡਣ ਦੀ ਬਜਾਏ ਕੰਮ ਕਰਨ ਲਈ ਮਜਬੂਰ ਨੇ। ਅੰਕੜਿਆਂ ਮੁਤਾਬਕ ਸਾਲ 2001 'ਚ ਸਿਰਫ 26.2% ਕੰਪਨੀਆਂ ਅਜਿਹੀਆਂ ਸਨ ਜਿੱਥੇ ਮੁਲਾਜ਼ਮਾਂ ਦੀ ਔਸਤ ਉਮਰ 40 ਸਾਲ ਤੋਂ ਵੱਧ ਸੀ, ਜੋ 2022 ਤੱਕ ਵੱਧ ਕੇ 42.3% ਹੋ ਗਈ। ਇਸੇ ਤਰ੍ਹਾਂ ਕੰਪਨੀਆਂ 'ਚ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮਿਆਂ ਦੀ ਹਿੱਸੇਦਾਰੀ 9.3% ਤੋਂ ਦੁੱਗਣੀ ਹੋ ਕੇ 18.8% ਹੋ ਚੁੱਕੀ ਹੈ। ਸਭ ਤੋਂ ਵੱਡਾ ਅਸਰ ਫੈਕਟਰੀਆਂ ਅਤੇ ਮੈਨੂਫੈਕਚਰਿੰਗ ਖੇਤਰ 'ਚ ਦੇਖਿਆ ਗਿਆ ਹੈ, ਜਿੱਥੇ ਅੱਜ ਹਰ 4 'ਚੋਂ ਇੱਕ ਕਾਮਾ ਬਜ਼ੁਰਗ ਹੈ। ਸਾਲ 2023 'ਚ ਇਤਿਹਾਸ 'ਚ ਪਹਿਲੀ ਵਾਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲੋਂ ਵੱਧ ਦਰਜ ਕੀਤੀ ਗਈ। ਮਾਹਿਰਾਂ ਦਾ ਇੱਕ ਹਿੱਸਾ ਇਸ ਵਰਤਾਰੇ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੌਰ 'ਚ ਵਿਜ਼ਡਮ ਇਕਾਨਮੀ ਵਜੋਂ ਦੇਖਦਾ ਏ, ਜਿੱਥੇ ਕੰਪਨੀਆਂ ਗੁੰਝਲਦਾਰ ਹਾਲਾਤਾਂ 'ਚ ਫੈਸਲੇ ਲੈਣ ਲਈ ਬਜ਼ੁਰਗਾਂ ਦੇ ਸਾਲਾਂ ਦੇ ਤਜਰਬੇ ਤੇ ਭਰੋਸਾ ਕਰ ਰਹੀਆਂ ਨੇ। ਇਸ ਲਈ ਤਸਵੀਰ ਦਾ ਦੂਜਾ ਪੱਖ ਆਰਥਿਕ ਮਜ਼ਬੂਰੀ ਹੈ। ਵੈਲਥ ਸਿੰਪਲ ਦੇ ਸਰਵੇਖਣ ਮੁਤਾਬਕ ਰਹਿਣ ਸਹਿਣ ਦੀ ਲਾਗਤ ਇੰਨੀ ਵੱਧ ਚੁੱਕੀ ਹੈ ਕਿ 35% ਮਾਪਿਆਂ ਨੂੰ ਆਪਣੇ ਬੱਚਿਆਂ ਦੇ ਖਰਚੇ ਪੂਰੇ ਕਰਨ ਲਈ ਆਪਣੀ ਰਿਟਾਇਰਮੈਂਟ ਬਚਤ 'ਚ ਕਟੌਤੀ ਕਰਨੀ ਪਈ ਹੈ। ਮਹਿੰਗੇ ਕਿਰਾਏ, ਘਰਾਂ ਦੀਆਂ ਕੀਮਤਾਂ ਤੇ ਵੱਧਦੀ ਮਹਿੰਗਾਈ ਕਾਰਨ ਬਹੁਤ ਸਾਰੇ ਕੈਨੇਡੀਅਨ 60-65 ਸਾਲ ਦੀ ਉਮਰ 'ਚ ਵੀ ਰਿਟਾਇਰ ਹੋਣ ਦਾ ਜ਼ੋਖਮ ਨਹੀਂ ਉਠਾ ਸਕਦੇ। ਇਸ ਬਦਲਾਅ ਦਾ ਮਾਰੂ ਅਸਰ ਨਵੇਂ ਪ੍ਰਵਾਸੀਆਂ ਤੇ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪੈ ਰਿਹਾ ਹੈ, ਕਿਉਂਕਿ ਤਜਰਬੇਕਾਰ ਕਾਮਿਆਂ ਵੱਲੋਂ ਪੋਸਟਾਂ ਨਾ ਖਾਲੀ ਕਰਨ ਕਰਕੇ ਨੌਜਵਾਨਾਂ ਲਈ ਐਂਟਰੀ ਲੈਵਲ ਨੌਕਰੀਆਂ ਲੱਭਣਾ ਮੁਸ਼ਕਲ ਹੋ ਗਿਆ ਏ। ਰਾਇਲ ਬੈਂਕ ਆਫ ਕੈਨੇਡਾ ਮੁਤਾਬਕ ਇਮੀਗ੍ਰੇਸ਼ਨ ਪਾਬੰਦੀਆਂ ਕਾਰਨ ਆਉਣ ਵਾਲੇ ਸਮੇਂ 'ਚ 35 ਸਾਲ ਤੋਂ ਘੱਟ ਉਮਰ ਦੇ ਕਾਮਿਆਂ ਦੀ ਗਿਰਾਵਟ ਆ ਸਕਦੀ ਹੈ, ਜੋ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੈ। ਸਿੱਟੇ ਵਜੋਂ ਕੈਨੇਡਾ ਦੀ ਲੇਬਰ ਮਾਰਕੀਟ 'ਚ ਆ ਰਿਹਾ ਇਹ ਬਦਲਾਅ ਦੋ ਧਾਰੀ ਤਲਵਾਰ ਵਾਂਗ ਹੈ, ਜਿੱਥੇ ਇੱਕ ਪਾਸੇ ਕੰਪਨੀਆਂ ਬਜ਼ੁਰਗ ਕਾਮਿਆਂ ਦੇ ਤਜਰਬੇ ਅਤੇ ਸਿਆਣਪ ਦਾ ਲਾਹਾ ਲੈ ਕੇ ਆਰਥਿਕ ਸੰਕਟਾਂ ਨਾਲ ਨਜਿੱਠ ਰਹੀਆਂ ਨੇ, ਉੱਥੇ ਹੀ ਦੂਜੇ ਪਾਸੇ ਵੱਧਦੀ ਮਹਿੰਗਾਈ ਨੇ ਆਮ ਲੋਕਾਂ ਤੋਂ ਸੇਵਾ ਮੁਕਤੀ ਦਾ ਸੁਖਦ ਸੁਪਨਾ ਖੋ ਲਿਆ ਏ। ਇਸ ਵਰਤਾਰੇ ਨੇ ਨੌਜਵਾਨਾਂ ਤੇ ਨਵੇਂ ਪ੍ਰਵਾਸੀਆਂ ਲਈ ਰੁਜ਼ਗਾਰ ਦੇ ਮੌਕੇ ਸੀਮਤ ਕਰ ਦਿੱਤੇ ਨੇ, ਜੋ ਆਉਣ ਵਾਲੇ ਸਮੇਂ 'ਚ ਸਮਾਜਿਕ ਤੇ ਆਰਥਿਕ ਸੰਤੁਲਨ ਪੈਦਾ ਕਰ ਸਕਦੇ ਨੇ। ਇਹ ਸਨ ਹੁਣ ਤੱਕ ਦੀਆਂ ਖ਼ਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ ਤੇ। ਕੈਨੇਡਾ ਵਰਕ ਪਰਮਿਟ ਲਈ ਪੁਲਿਸ ਕਲੀਅਰੈਂਸ ਨਿਯਮਾਂ 'ਚ ਤਬਦੀਲੀ, ਹੁਣ 6 ਮਹੀਨੇ ਪੁਰਾਣਾ ਪੁਲਿਸ ਸਰਟੀਫਿਕੇਟ ਹੀ ਹੋਵੇਗਾ ਮਾਨਤਾ ਪ੍ਰਾਪਤ। ਅਪਰਾਧਕ ਅੰਸਰਾਂ ਦਾ ਕੈਨੇਡਾ ਤੋਂ ਮੁੱਕ ਗਿਆ ਦਾਣਾ ਪਾਣੀ, ਦੋ ਜਣਿਆਂ ਨੂੰ ਚੁੱਪ ਚਪੀਤੇ ਬਿਠਾਇਆ ਦਿੱਲੀ ਵਾਲੇ ਜਹਾਜ਼ 'ਚ। ਕੈਨੇਡਾ ਸਰਕਾਰ ਵੱਲੋਂ ਸ਼ਰਨਾਰਥੀ ਪ੍ਰਣਾਲੀ 'ਚ ਵੱਡੇ ਸੁਧਾਰਾਂ ਦਾ ਐਲਾਨ, ਸ਼ਰਨ ਦੇ ਦਾਅਵਿਆਂ ਨੂੰ ਪਾਰਦਰਸ਼ੀ ਬਣਾਉਣ ਲਈ ਲੋਕਾਂ ਤੋਂ ਮੰਗੇ ਸੁਝਾਅ। ਕੈਨੇਡੀਅਨ ਨਾਗਰਿਕਤਾ ਦੇ ਦਸਤਾਵੇਜ਼ ਵਾਪਸ ਮੰਗਵਾਉਣ ਤੇ ਵਿਵਾਦ, ਕਈਆਂ ਦੇ ਪਾਸਪੋਰਟ ਵੀ ਰੱਦ, ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਂਚ ਦੇ ਹੁਕਮ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ, ਦੇਖਦੇ ਰਹੋ TV ਪੰਜਾਬ।
1: ਸੋ ਇਹ ਸੀਗੀਆਂ ਜੀ ਕੁਛ ਖ਼ਬਰਾਂ ਜਿਹੜੀਆਂ ਤੁਸੀਂ ਸੁਣੀਆਂ ਅੱਜ ਦੇ ਪ੍ਰੋਗਰਾਮ 'ਚ। ਉਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਕੈਨੇਡਾ ਅਤੇ ਸਾਊਥ ਅਫਰੀਕਾ ਦਾ ਮੈਚ ਵੀ ਚੱਲ ਰਿਹਾ, 28

0: location, bringing energy, excitement, and real-time engagement. From store openings to
1: ਤੁਹਾਨੂੰ ਦੱਸਦੇ ਵੀ ਇਹ ਪ੍ਰੋਗਰਾਮ ਜਿਹੜੇ ਨੇ ਤੁਸੀਂ ਸਬਰੰਗ ਰੇਡੀਓ ਦੇ ਨਾਲ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦੇ ਪ੍ਰੋਗਰਾਮ 'ਚ ਕੁਛ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਚਲਦੀਆਂ ਰਹਿਣਗੀਆਂ। ਬਾਰਿਸ਼ ਜਿਹੜੀ ਹੈ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਪੈ ਰਹੀ ਹੈ ਜੀ, ਕਾਫੀ ਬਾਰਿਸ਼ ਜਿਹੜੀ ਆਲਰੇਡੀ ਪੈ ਚੁੱਕੀ ਹੈ। ਤੇ ਦੂਜੇ ਪਾਸੇ ਕੈਨੇਡਾ ਦੀ ਜਿਹੜੀ ਟੀਮ ਹੈ ਉਹ ਵੀ ਸਟਰਗਲ ਕਰ ਰਹੀ ਹੈ ਵੈਸੇ, ਕਿਉਂਕਿ ਮੰਨਿਆ ਜਾ ਰਿਹਾ ਸੀ ਫੇਵਰੇਟ ਟੀਮ ਕਿ ਕੈਨੇਡਾ ਵਧੀਆ ਕਰੇਗਾ ਅੱਜ ਦੀ ਮੈਚ ਦੇ ਵਿੱਚ। ਸੋ ਫਾਰ ਪਹਿਲਾ ਹਾਫ ਜਿਹੜਾ ਉਹ ਖਤਮ ਹੋਣ ਵਾਲਾ, 40 ਮਿੰਟ ਦਾ ਸਮਾਂ ਜਿਹੜਾ ਹੋਣ ਲੱਗਾ ਤੇ ਇਹਦੇ ਵਿੱਚ ਕੈਨੇਡਾ ਹਾਲੇ ਵੀ 0-0 ਦੇ ਉੱਤੇ ਹੀ ਹੈ। ਮਤਲਬ ਜਿੱਤਣ ਦੇ ਚਾਂਸ ਕਹਿਣ ਦਾ ਮਤਲਬ ਵੀ ਜ਼ਿਆਦਾ ਚਾਂਸ ਮੰਨੇ ਜਾ ਰਹੇ ਸੀ ਵੀ ਕੈਨੇਡਾ ਜਿਹੜਾ ਜਿੱਤੇਗਾ ਅੱਜ, ਬਟ ਸੋ ਫਾਰ ਨਹੀਂ ਲੱਗ ਰਿਹਾ। ਤੇ ਪ੍ਰਡਿਕਟਡ ਜਿਹੜੀ ਹੈ 100 ਮਿਲੀਮੀਟਰ ਤੱਕ ਰੇਨ ਸੀਗੀ ਜਿਹੜੀ ਅੱਜ ਦੇ ਦਿਨ ਦੱਸੀ ਗਈ ਹੈ। ਤੇ ਸੋ ਇਸ ਕਰਕੇ ਜੇ ਤੁਸੀਂ ਬਾਹਰ ਜਾ ਰਹੇ ਹੋ ਕਿਤੇ ਪਾਣੀ ਵਾਲੀ ਜਗ੍ਹਾ ਦੇ ਆਸੇ ਪਾਸੇ ਹੋ ਤੇ ਥੋੜ੍ਹਾ ਜਿਹਾ ਡਿਸਟੈਂਸ ਮੇਨਟੇਨ ਕਰੋ। ਜੇ ਕਿਤੇ ਨਹੀਂ ਜਾਣ ਦੀ ਲੋੜ ਪੈਂਦੀ ਤੇ ਨਾ ਜਾਓ, ਕਿਉਂਕਿ ਸੜਕਾਂ ਦੇ ਉੱਤੇ ਜਿਹੜਾ ਹੈ ਉਹ ਕਿਸੇ ਵੀ ਟਾਈਮ ਦੇ ਉੱਤੇ ਕਈ ਵਾਰੀ ਮੌਸਮ ਆਲ ਆਫ ਸਡਨ ਖਰਾਬ ਹੋ ਜਾਂਦਾ। ਸੋ ਰੇਨਫਾਲ ਵਾਰਨਿੰਗ ਜਿਹੜੀ ਇਸ਼ੂ ਕੀਤੀ ਗਈ ਹੈ। ਤੇ ਲਗਾਤਾਰ ਵੈਸੇ ਕੱਲ ਰਾਤ ਤੋਂ ਬਾਰਿਸ਼ ਜਿਹੜੀ ਹੈ ਪੈ ਰਹੀ ਹੈ, 50 ਮਿਲੀਮੀਟਰ ਤੋਂ 100 ਮਿਲੀਮੀਟਰ ਤੱਕ ਸਿਟੀ ਦੇ ਅੰਦਰ ਜਿਹੜੀ ਇਹ ਰੇਨ ਐਕਸਪੈਕਟ ਕੀਤੀ ਜਾ ਰਹੀ ਹੈ, ਕਿਹੜੀ ਕਿ ਕਾਫੀ ਜ਼ਿਆਦਾ ਹੁੰਦੀ ਹੈ। ਸੋ ਟਿਊਜ਼ਡੇ ਮੋਰਨਿੰਗ ਤੱਕ ਇਹ ਬਾਰਿਸ਼ ਜਿਹੜੀ ਹੈ ਪੈਣੀ ਹੈ। ਵੈਸੇ ਮੈਂ ਆਲਰੇਡੀ ਇਹਦੇ ਬਾਰੇ ਕਾਫੀ ਕੁਛ ਇਨਫੋਰਮੇਸ਼ਨ ਸ਼ੇਅਰ ਕਰਤੀ ਹੈ, ਬਟ ਫਿਰ ਤੋਂ ਇੱਕ ਵਾਰੀ ਦੱਸ ਦਈਏ ਵੀ ਜਿਹੜੇ ਸਾਡੇ ਮੇਅਰ ਨੇ ਜਰਮੀ ਫਾਰਕਾਸ, ਉਹਨਾਂ ਨੇ ਵੀ ਕਿਹਾ ਵੀ ਰਿਵਰਸ ਆਰ ਐਕਸਪੈਕਟਡ ਟੂ ਰਾਈਜ਼ ਵਿਦ ਫੋਰਕਾਸਟ ਰੇਨ, ਬਟ ਰਿਵਰ ਫਲੱਡਿੰਗ ਇਨ ਕਮਿਊਨਿਟੀ ਇਜ਼ ਨੋਟ ਐਂਟੀਸਪੇਟਡ। ਸੋ ਇਸ ਕਰਕੇ ਕਰੰਟ ਰਿਵਰ ਕੰਡੀਸ਼ਨ ਜਿਹੜੀ ਹੈ ਉਹ ਪੋਜ਼ਟਿਵ ਪਾਥਵੇ ਕਲੋਜ਼ਰ ਜਿਹੜੀ ਹੈ, ਪੋਸੀਬਲ ਪਾਥਵੇ ਕਲੋਜ਼ਰ ਜਿਹੜੇ ਨੇ ਉਹਦੇ ਲਾਗੇ ਤੱਕ ਦੀ ਪਹੁੰਚੀ ਹੈ। ਕਰੰਟ ਰਿਵਰ ਕੰਡੀਸ਼ਨ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ। ਅਤੇ ਇਸ ਤੋਂ ਇਲਾਵਾ 2 ਵੈਦਰ ਸਿਸਟਮ ਫੋਰਕਾਸਟ ਜਿਹੜਾ ਉਹ ਵੀ ਸ਼ੁਰੂ ਹੋ ਰਿਹਾ ਅਤੇ ਫਰਾਈਡੇ ਤੋਂ ਸ਼ੁਰੂ ਵੈਸੇ ਹੋ ਚੁੱਕਿਆ ਅਤੇ ਟਿਊਜ਼ਡੇ ਤੱਕ ਜਾਣਾ। ਰਾਈਟ ਨੋ ਇਹਨਾਂ ਦਾ ਜਿਹੜਾ ਪੋਸਟ ਸੀਗਾ ਉਹਦੇ 'ਚ ਇਹਨਾਂ ਨੇ ਇਹ ਲਿਖਿਆ ਸੀਗਾ ਵੀ ਮੈਂ ਇਹ ਜਿਹੜੀ ਰੇਨ ਹੈ ਇਹ ਕਾਫੀ ਜ਼ਿਆਦਾ ਪੈ ਸਕਦੀ ਹੈ, ਅਤੇ ਜਿੱਦਾਂ ਮੈਂ ਵੀ ਦੱਸਿਆ ਵੀ ਇਹ ਰੇਨ ਵੱਧ ਰਹੀ ਹੈ, ਬਟ ਇਸ ਤੋਂ ਬਾਅਦ ਹੋ ਜਾਂਦੀ ਹੈ ਵੀ ਹਾਈ ਰਿਵਰ ਫਲੋ। ਜੇ ਰਿਵਰਸ ਜਿਹੜਾ ਨੋਰਮਲ ਸਪਰਿੰਗ ਰਿਵਰ ਫਲੋ ਹੁੰਦਾ ਤੇ ਪੋਸੀਬਲ ਪਾਥਵੇਜ਼ ਜਿਹੜੇ ਨੇ ਉਹ ਕਲੋਜ਼ ਕੀਤੇ ਜਾਂਦੇ ਆ, ਬਟ ਜੇ ਰਿਵਰਸ ਦਾ ਫਲੋ ਜਿਹੜਾ ਹਾਈ ਹੋ ਜਾਏਗਾ ਤਾਂ ਫਿਰ ਪਾਥਵੇ ਕਲੋਜ਼ਰ ਹੋਏਗੀ ਤੇ ਨੋ ਬੋਟਿੰਗ। ਮਤਲਬ ਰਿਵਰਸ ਦੇ ਆਸੇ ਪਾਸੇ ਤੁਸੀਂ ਜਿਹੜਾ ਹੈ ਉਹ ਕਲੋਜ਼ ਤੇ ਕੀਤੇ ਜਾਣਗੇ ਬਟ ਬੋਟਿੰਗ ਨਹੀਂ ਕਰ ਸਕਦੇ। ਫਿਰ ਉਸ ਤੋਂ ਬਾਅਦ ਨੈਕਸਟ ਲੈਵਲ ਜਿਹੜਾ ਆਉਂਦਾ ਹੈ ਜਿਹੜਾ ਕਿ ਥੋੜ੍ਹਾ ਜਿਹਾ ਹੋਰ ਔਰੇਂਜ ਐਂਡ ਰੈੱਡ ਵਾਲੇ ਪਾਸੇ ਹੈ, ਉਹ ਆ ਜਾਂਦਾ ਵਾਚ ਫੋਰ ਫਲੱਡ ਅਲਰਟਸ। ਤੇ ਫਲੱਡਿੰਗ ਜਿਹੜੀ ਹੈ ਉਹ ਪਾਰਕਸ ਅਲੋਂਗ ਰਿਵਰ ਜਿਹੜੇ ਨੇ ਉੱਥੇ ਹੋ ਸਕਦੀ ਹੈ, ਪੋਸੀਬਲ ਬੇਸਮੈਂਟ ਸੀਪੇਜ ਜਿਹੜੀ ਹੋ ਸਕਦੀ ਹੈ, ਤੇ ਰਿਸਕ ਆਫ ਕਮਿਊਨਿਟੀ ਫਲੱਡਿੰਗ ਜਿਹੜੀ ਹੈ ਇਹਦੀ ਵੀ ਚਾਂਸਿਸ ਹੁੰਦੇ। ਬਟ ਰਾਈਟ ਨੋ ਵੰਸ ਅਗੇਨ ਤੁਹਾਨੂੰ ਦੱਸਦਾ ਮੈਂ ਵੀ ਨੋਰਮਲ ਸਪਰਿੰਗ ਰਿਵਰ ਫਲੋ ਜਿਹੜਾ ਮੰਨਿਆ ਜਾ ਰਿਹਾ, ਤੇ ਇਹਦਾ ਮਤਲਬ ਇਹ ਹੈ ਕਿ ਵੀ ਪੋਸੀਬਲ ਪਾਥਵੇ ਜਿਹੜੇ ਨੇ ਉਹ ਕਲੋਜ਼ ਕੀਤੇ ਜਾ ਸਕਦੇ ਨੇ। ਕੱਲ੍ਹ ਦਾ ਉਹਦਾ ਪੋਸਟ ਸੀਗਾ, ਬਟ ਅੱਜ ਜਿਵੇਂ ਜਿਵੇਂ ਬਾਰਿਸ਼ ਵੱਧ ਰਹੀ ਹੈ ਤੇ ਕਿਸੇ ਪਾਸੇ ਵੀ ਗੱਲਬਾਤ ਜਿਹੜੀ ਉਹ ਜਾ ਸਕਦੀ ਹੈ। ਉਹਦੇ ਨਾਲ ਨਾਲ ਇੱਕ ਕਰੈਸ਼ ਦੀ ਇਨਫੋਰਮੇਸ਼ਨ ਜਿਹੜੀ ਦੱਸੀ ਜਾ ਰਹੀ ਹੈ ਜੀ, ਬੈਕ ਹੋਇਆ ਟ੍ਰੈਫਿਕ ਜਿਹੜੀ ਹੈ ਹਾਈਵੇ 1 ਦੇ ਉੱਤੇ ਤੇ ਬੈਂਫ ਨੈਸ਼ਨਲ ਪਾਰਕ ਵਾਲੇ ਪਾਸੇ ਜਾਂਦੇ। RCMP ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਇਹ ਮੋਟਰ ਵਹੀਕਲ ਕੁਲੀਜਨ ਹੋਈ ਹੈ ਜਸਟ ਵੈਸਟ ਆਫ ਬੈਂਫ ਪਾਰਕ, ਤੇ ਇਸ ਕਰਕੇ ਇਹਦੇ ਬਾਰੇ ਟ੍ਰੈਫਿਕ ਜਿਹੜੀ ਹੈ ਸੰਡੇ ਦੀ ਬੈਕਅਪ ਹੋਈ ਹੈ। ਸੋ ਸਵੇਰੇ 11:30 ਵਜੇ ਦੀ ਇਹਨਾਂ ਨੇ ਇਨਫੋਰਮੇਸ਼ਨ ਬੈਂਫ RCMP ਨੇ ਰਿਲੀਜ਼ ਕੀਤੀ ਸੀ ਸਟੇਟਮੈਂਟ ਕਿ ਅਵੋਇਡ ਕਰੋ ਇੱਧਰਲੇ ਪਾਸੇ ਜਾਣਾ ਕਿਉਂਕਿ ਕਾਫੀ ਰਸਤਾ ਜਿਹੜਾ ਉਹ ਬੈਕਅਪ ਹੋ ਚੁੱਕਿਆ। ਸੋ ਸਮ ਡਰਾਈਵਰ ਸੈਡ ਟ੍ਰੈਫਿਕ ਇਜ਼ ਬੈਕਡ ਅਪ ਪਾਸਟ ਕੈਨਮੋਰ ਹੈਡਿੰਗ ਵੈਸਟ, ਜੇ ਉਹ ਵੈਸਟ ਵਾਲੇ ਪਾਸੇ ਜਾ ਰਿਹਾ ਤੇ ਉਹਦਾ ਜਿਹੜਾ ਕਾਫੀ ਦੂਰ ਤੱਕ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਹੋ ਪਾ ਰਹੀ ਹੈ। ਆਲ ਆਫ ਸਡਨ ਜਿਹੜਾ ਕੈਨੇਡਾ ਵੱਲੋਂ ਅਟੈਕ ਕੀਤਾ ਗਿਆ ਸੀਗਾ ਸਾਊਥ ਅਫਰੀਕਾ ਦੇ ਉੱਤੇ ਤੇ ਵਧੀਆ ਗੋਲ ਹੋਣ ਦੇ ਚਾਂਸਿਸ ਸੀ, ਬਟ ਬਹੁਤ ਵਧੀਆ ਤਰੀਕੇ ਨਾਲ ਉਹਨੇ ਬਚਾ ਲਿਆ ਗਿਆ। ਸੋ ਨਾਲ ਨਾਲ ਮੈਂ ਮੈਚ ਦੀ ਵੀ ਹੈਡਲਾਈਨ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.

ਬਿਲਕੁਲ ਜੀ, ਇੱਕ ਵਾਰੀ ਅੱਜ ਕਿਉਂਕਿ ਇਹ ਬੜੀ ਜ਼ਬਰਦਸਤ ਜਿਹੜੀ ਜੰਗ ਚੱਲ ਰਹੀ ਹੈ ਬੇਸਿਕਲੀ ਘਿਓ ਨੂੰ ਲੈ ਕੇ, ਉਹਦੇ 'ਤੇ ਇਨਫੋਰਮੇਸ਼ਨ ਸ਼ੇਅਰ ਕੀਤੀ ਜਾ ਰਹੀ ਹੈ। ਅਕਸਰ ਲੋਕ ਕਹਿੰਦੇ ਆ ਵੀ ਜਿਹੜਾ ਚੰਗਾ ਘਿਓ ਹੈ ਨਾ, ਉਹ ਮੈਸੇਜ 'ਤੇ ਇੱਦਾਂ ਦੇ ਵੀ ਲਿਖਦੇ ਆ ਵੀ ਸਾਨੂੰ ਕਰਜ਼ ਨਹੀਂ ਲੈਣਾ ਚਾਹੀਦਾ, ਜ਼ਿਆਦਾ ਉਹਦੇ 'ਤੇ ਨੁਕਸਾਨ ਹੁੰਦਾ, ਜਾਂ ਕਹਿ ਲਓ ਤੁਸੀਂ ਕਰਜ਼ੇ ਥੱਲੇ ਆ ਜਾਂਦੇ ਹੋ। ਬਟ ਘਿਓ ਦੇ ਬਾਰੇ ਇਹ ਕਿਹਾ ਜਾਂਦਾ ਵੀ ਜੇ ਤੁਹਾਨੂੰ ਕਰਜ਼ਾ ਲੈ ਕੇ ਵੀ ਘਿਓ ਲੈਣ ਖਾਣਾ ਪਵੇ ਤੇ ਜ਼ਰੂਰ ਖਾਣਾ ਚਾਹੀਦਾ, ਕਿਉਂਕਿ ਘਿਓ ਦੇ ਵਿੱਚ ਇੰਨੀ ਤਾਕਤ ਤੇ ਇੰਨੀ ਪੌਸ਼ਟਿਕਤਾ ਹੁੰਦੀ ਹੈ ਜਿਹੜੀ ਆਪਾਂ ਮਿਸ ਕਰ ਜਾਂਦੇ ਹਾਂ। ਤੇ ਆਈ ਥਿੰਕ ਵੀ ਵੈਸੇ ਮੈਨੂੰ ਵੀ ਘਿਓ ਖਾਣ ਦਾ ਤੇ ਬਹੁਤ ਬਚਪਨ ਤੋਂ ਹੀ ਜਿਹਨੂੰ ਕਹਿੰਦੇ ਮੌਜਾਂ ਲੱਗੀਆਂ ਰਹੀਆਂ, ਜਦੋਂ ਤੁਸੀਂ ਘਰ ਹੀ ਆਪਣੇ ਡੰਗਰ ਵੱਛਾ ਹੁੰਦਾ, ਤੁਸੀਂ ਘਰ ਘਿਓ ਦੁੱਧ ਜਿਹੜਾ ਇਹ ਆਪੇ ਲੱਸੀਆਂ ਪੀਂਦੇ ਹੋ, ਤੇ ਮੈਨੂੰ ਲੱਗਦਾ ਵੀ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੁੰਦੀ। ਇਹ ਉਹੀ ਘਿਓ ਦੀ ਗੱਲਬਾਤ ਕਰ ਰਹੇ ਨੇ ਜਿਹੜਾ ਕਿ ਆਪਾਂ ਘਰਾਂ ਦੇ ਵਿੱਚ ਬਣਾਉਂਦੇ ਰਹੇ ਹਾਂ। ਤੇ ਅਕਸਰ ਲੋਕਾਂ ਨੂੰ ਜਿਹੜਾ ਉਹ ਗੁੰਮਰਾਹ ਕੀਤਾ ਜਾਂਦਾ, ਜਿਵੇਂ ਜਿਵੇਂ ਫੂਡ ਦੀ ਇੰਡਸਟਰੀਲਾਈਜੇਸ਼ਨ ਹੁੰਦੀ ਰਹੀ ਹੈ ਤੇ ਉਵੇਂ ਉਵੇਂ ਜਿਹੜੀਆਂ ਪਹਿਲਾਂ ਪੌਸ਼ਟਿਕ ਚੀਜ਼ਾਂ ਹੁੰਦੀਆਂ ਸੀਗੀਆਂ ਉਹ ਇੰਡਸਟਰੀਲਾਈਜੇਸ਼ਨ ਦੇ ਚੱਕਰਾਂ ਦੇ ਵਿੱਚ ਉਹਨਾਂ ਨੂੰ ਵਧੀਆ ਕਰਾਰ ਕੀਤਾ ਜਾਂਦਾ ਸੀ। ਬੜੇ ਤਰ੍ਹਾਂ ਦੇ ਘਿਓ ਜੀ, ਡਾਲਡਾ ਘਿਓ ਆ ਗਿਆ ਤੇ ਫਲਾਣਾ ਘਿਓ ਆ ਗਿਆ, ਤੇ ਏਦਾਂ ਦੀਆਂ ਚੀਜ਼ਾਂ ਤੇ ਦੇਸੀ ਘਿਓ ਨੂੰ ਨਖਿਧਿਆ ਜਾਂਦਾ ਸੀਗਾ ਵੀ ਇਹ ਬੜਾ ਖਰਾਬ ਘਿਓ ਹੈ। ਅੱਜ ਵੀ ਕਈ ਡਾਕਟਰ ਜਿਹੜੇ ਨੇ ਉਹ ਇਹਨਾਂ ਗੱਲਾਂ ਦੇ ਉੱਤੇ ਕਹਿੰਦੇ ਨੇ ਵੀ ਇਹ ਬਹੁਤ ਖਰਾਬ ਘਿਓ ਹੈ, ਬਟ ਜਦਕਿ ਇਹਦੇ ਵਿੱਚ ਕਿੰਨੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਇਗਨੋਰ ਕਰਕੇ ਤੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ। ਪਰ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਰਜੇਸ਼ ਜਿਹੜਾ ਜੀ ਥੋੜ੍ਹੀ ਦੇਰ 'ਚ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਅਸਲੀ ਘਿਓ ਤੇ ਉਹਦੇ ਨਾਲ ਨਾਲ ਜਿਹੜਾ ਦੇਸੀ ਘਿਓ ਹੀ ਪਰ ਜਿਹੜਾ ਬਾਜ਼ਾਰੋਂ ਮਿਲਦਾ, ਉਹਨਾਂ ਦੋਨਾਂ ਦੇ ਵਿੱਚ ਕੀ ਫਰਕ ਹੈ? ਇਹ ਦੋਨੋਂ ਚੀਜ਼ਾਂ ਦਾ ਫੈਸਲਾ ਵੀ ਵੈਸੇ ਤਾਂ ਫੈਸਲਾ ਹੋਇਆ ਹੀ ਪਿਆ, ਬਟ ਫੈਸਲਾ ਜਿਹੜਾ ਅੱਜ ਮੁੱਕਣਾ ਉਹ ਮੁੱਕਣਾ ਕੈਨੇਡਾ ਤੇ ਸਾਊਥ ਅਫਰੀਕਾ ਦੀ ਗੇਮ ਦੇ ਵਿੱਚ, ਜਿਹੜੇ ਕਿ ਪਹਿਲੇ ਰਾਊਂਡ ਦੇ ਵਿੱਚ ਪਹਿਲੇ ਹਾਫ ਦੇ ਵਿੱਚ 1-20 ਗੋਲ ਜਿਹੜੀਆਂ ਦੋਨੋਂ ਟੀਮਾਂ ਨਹੀਂ ਕਰ ਪਈਆਂ। ਹਾਲਾਂਕਿ ਕੈਨੇਡਾ ਵੱਲੋਂ ਕੁਛ ਇੱਕ ਖਤਰਨਾਕ ਅਟੈਕ ਕੀਤੇ ਗਏ ਬਟ ਉਹ ਸਿਰ ਨਹੀਂ ਲੱਗ ਪਾਏ। ਸੋ ਆਈ ਹੋਪ ਵੀ ਹੁਣ ਸੈਕਿੰਡ ਹਾਫ ਦੇ ਵਿੱਚ ਜਿਹੜਾ ਕਿ ਸ਼ੁਰੂ ਹੋਣ ਜਾ ਰਿਹਾ ਉਹਦੇ ਵਿੱਚ ਕੈਨੇਡਾ ਜ਼ਰੂਰ 1-2 ਕੋਈ ਨਾ ਕੋਈ ਗੋਲ ਜ਼ਰੂਰ ਕਰੇਗਾ ਤੇ ਆਪਣੀ ਟੀਮ ਨੂੰ ਜਿਹੜਾ ਜਿਤਾ ਕੇ ਤੇ ਅੱਗੇ ਲੈ ਕੇ ਜਾਏਗਾ। ਸੋ ਸੁਣਦੇ ਹਾਂ ਥੋੜ੍ਹੀ ਜਿਹੀ ਹੋਰ ਗੱਲਬਾਤ ਕਿ ਬੀ ਕੈਰੋਟੀਨ ਕੀ ਹੁੰਦਾ ਮਿਲਕ ਦੇ ਵਿੱਚ ਜਦੋਂ ਆਪਾਂ ਦਹੀਂ ਬਣਾਉਂਦੇ ਹਾਂ ਤੇ ਉਹਦੇ ਨਾਲ ਜਿਹੜੀਆਂ ਚੀਜ਼ਾਂ ਨਿਕਲਦੀਆਂ। ਅਦਰਵਾਈਜ਼ ਕੀ ਹੁੰਦਾ ਵੀ ਅਕਸਰ ਘਿਓ ਜਿਹੜਾ ਉਹ ਦੋਨੋਂ ਤਰੀਕੇ ਨਾਲ ਸਮਝਾਏ ਕਿ ਜੇ ਤੁਸੀਂ ਫੈਕਟਰੀ ਦੇ ਵਿੱਚ ਜਿਹੜਾ ਘਿਓ ਬਣਾਉਂਦੇ ਆ ਉਹਦੇ 'ਚ ਵੀ ਦੁੱਧ ਨੂੰ ਸਿੱਧਾ ਹੀ ਗਰਮ ਕਰਕੇ ਕਰੀਮ ਕੱਢ ਕੇ ਉੱਪਰੋਂ ਜਿਹੜੀ ਮਲਾਈ ਜੀ ਹੁੰਦੀ ਉਹਦੀ ਕਰੀਮ ਬਣਾ ਕੇ ਤੇ ਫਿਰ ਕੀਤਾ ਜਾਂਦਾ। ਜਦਕਿ ਜਿਹੜਾ ਘਰ ਬਣਾਉਂਦੇ ਹਾਂ ਆਪਾਂ ਦਹੀਂ ਬਣਾਉਂਦੇ ਹਾਂ, ਦਹੀਂ ਤੋਂ ਮੱਖਣ ਬਣਾਉਂਦੇ ਹਾਂ, ਮੱਖਣ ਤੋਂ ਫਿਰ ਆਪਾਂ ਉਹਨੂੰ ਘਿਓ ਬਣਾਉਂਦੇ ਹਾਂ। ਸੋ ਇਹ ਜਿਹੜੀ ਪ੍ਰੋਸੈਸ ਹੈ ਇਹਦੇ ਵਿੱਚ ਬੀ ਕੈਰੋਟੀਨ ਜਿਹੜਾ ਹੈ ਉਹਦਾ ਕੀ ਰੋਲ ਹੈ ਤੇ ਉਹ ਕਿਹੜੀਆਂ ਕਿਹੜੀਆਂ ਗੱਲਾਂ ਬਾਤਾਂ ਨੇ, ਇੱਕ ਵਾਰੀ ਇਹ ਸਮਝਦੇ ਹਾਂ ਤੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਹਾਂ। ਸਬਰੰਗ ਰੇਡੀਓ 94.7 FM।

ਸੋ ਇਹ ਜੀ ਛੋਟੇ ਛੋਟੇ ਕੰਟਰੀ ਜਿਹੜੇ ਨੇ ਇਸ ਵਾਰੀ ਕਾਫੀ ਟੀਮਾਂ ਜਿਹੜੀਆਂ ਖੇਡ ਰਹੀਆਂ ਤੇ ਬਟ ਕੈਨੇਡਾ ਦੀ ਗੱਲ ਕਰੀਏ ਤੇ 73ਵੇਂ ਮਿੰਟ ਦੇ ਵਿੱਚ ਪਹੁੰਚ ਕੇ ਵੀ ਕੈਨੇਡਾ ਜਿਹੜਾ ਉਹ 0-0 ਦੇ ਉੱਤੇ ਸਾਊਥ ਅਫਰੀਕਾ ਦੇ ਨਾਲ ਖੇਡਿਆ ਅੱਜ ਦਾ ਫੀਫਾ ਵਰਲਡ ਕੱਪ ਮੈਚ ਜਿਹੜਾ ਲਾਈਵ ਚੱਲ ਰਿਹਾ ਤੇ ਇਸ ਤੋਂ ਇਲਾਵਾ ਥੋੜ੍ਹੀ ਬਹੁਤੀ ਜਾਣਕਾਰੀ ਜਿਹੜੀ ਹੋਰ ਵੀ ਸ਼ੇਅਰ ਕਰਾਂਗੇ ਬਟ ਇੱਕ ਪ੍ਰੋਬਲਮ ਜਿਹੜੀ ਹੈ ਉਹ ਕਾਫੀ ਲੋਕਾਂ ਦੇ ਵਿੱਚ ਦੇਖੀ ਜਾਂਦੀ ਰੀਸੈਂਟ ਟਾਈਮ ਦੇ ਵਿੱਚ ਉਹ ਹੈਗੀ ਹੈ ਸਮਾਰਟਫੋਨ ਦੇ ਨਾਲ ਚਿਪਕੇ ਰਹਿਣ ਦੀ ਅਕਸਰ ਫੋਨ ਦੇ ਉੱਤੇ ਬਾਰ ਬਾਰ ਨੋਟੀਫਿਕੇਸ਼ਨ ਆਉਂਦੀ ਹੈ ਇਨਫੋਰਮੇਸ਼ਨ ਆਉਂਦੀ ਹੈ ਤੇ ਸਾਡਾ ਧਿਆਨ ਜਿਹੜਾ ਉਧਰਲੇ ਪਾਸੇ ਲੱਗ ਜਾਂਦਾ ਕੁਛ ਇੱਕ ਲੋਕਾਂ ਨੇ ਇਹਤੇ ਕੰਟਰੋਲ ਪਾਇਆ ਆਪਾਂ ਵੀ ਥੋੜ੍ਹਾ ਬਹੁਤਾ ਕੰਟਰੋਲ ਪਾਉਂਦੇ ਹਾਂ ਜੀ ਵੈਸੇ ਮੈਂ ਅੱਗੇ ਵੀ ਗੱਲਬਾਤ ਕੀਤੀ ਹੈ ਵੀ ਸਵੇਰੇ ਸਵੇਰੇ ਉੱਠਦੇ ਹਾਂ ਸਾਰ ਤੁਸੀਂ ਫੋਨ ਨੂੰ ਥੋੜ੍ਹਾ ਦੂਰੀ ਬਣਾ ਕੇ ਰੱਖੋ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਜਦੋਂ ਹੀ ਆਪਾਂ ਜਿਹੜੇ ਸ਼ਾਮ ਦੇ ਰਾਤ ਦੇ ਕੰਮ ਛੱਡੇ ਹੁੰਦੇ ਆ ਸਵੇਰੇ ਫੋਨ ਨੂੰ ਟੱਚ ਕਰਦੇ ਹਾਂ ਤੇ ਉਹੀ ਚੀਜ਼ਾਂ ਫਿਰ ਸਾਹਮਣੇ ਆ ਜਾਂਦੀਆਂ ਤੇ ਤੁਹਾਡੀ ਰੁਟੀਨ ਜਿਹੜੀ ਹੈ ਉਸੇ ਸਿਲਸਿਲੇ ਦੇ ਵਿੱਚ ਬਣੀ ਰਹਿੰਦੀ ਹੈ ਤੇ ਜੇ ਆਪਾਂ ਆਪਣੀ ਲਾਈਫ ਨੂੰ ਚੰਗੇ ਪਾਸੇ ਲੈ ਕੇ ਜਾਣਾ ਜਾਂ ਚੰਗੇ ਕੰਮ ਕਰਾਉਣੇ ਆ ਤੇ ਡੈਫੀਨੇਟਲੀ ਤੁਹਾਨੂੰ ਥੋੜ੍ਹੀ ਦੂਰੀ ਜਿਹੜੀ ਹੈ ਬਣਾਉਣੀ ਪਏਗੀ ਬਲੌਕਸ ਜਿਹੜੇ ਨੇ ਬਣਾਉਣੇ ਪੈਣਗੇ ਆਪਣੇ ਟਾਈਮ ਨੂੰ ਥੋੜ੍ਹਾ ਬਲੌਕ ਕਰਨਾ ਪਏਗਾ ਕਿਹੜੇ ਟਾਈਮ ਦੇ ਉੱਤੇ ਤੁਸੀਂ ਫੋਨ ਚੈੱਕ ਕਰਨਾ ਕਿਹੜੇ ਤੇ ਨਹੀਂ ਚੈੱਕ ਕਰਨਾ ਤਾਂ ਕਿ ਮੈਂ ਵੈਸੇ ਆਪਣੇ ਵਟਸਐਪ ਦੇ ਉੱਤੇ ਮੈਸੇਜ ਵੀ ਲਾਇਆ ਕਿ ਵੀ ਹਾਲੇ ਆਪਾਂ ਰਾਈਡ ਨੂੰ ਨਹੀਂ ਚੈੱਕ ਕਰੇ ਕਿਉਂਕਿ ਬਿਜ਼ਨਸ ਅਕਾਊਂਟ ਤੁਹਾਨੂੰ ਪਤਾ ਵੀ ਵਟਸਐਪ ਦੇ ਉੱਤੇ ਦੇ ਦਿੰਦੇ ਆ ਤੇ ਉਹਦੇ ਉੱਤੇ ਆਪਸ਼ਨ ਵੀ ਤੁਹਾਨੂੰ ਮਿਲ ਜਾਂਦੀ ਹੈ ਤੇ ਤੁਸੀਂ ਆਪਣੀ ਇਨਫੋਰਮੇਸ਼ਨ ਜਿਹੜੀ ਉਹਦੇ ਉੱਤੇ ਲਾ ਕੇ ਤੇ ਬਚਾਅ ਜਿਹੜਾ ਉਹ ਕਰ ਸਕਦੇ ਹੋ ਸੋ ਵਧੀਆ ਮੂਵ ਜਿਹੜਾ ਵੈਸੇ ਸਾਊਥ ਅਫਰੀਕਾ ਵੱਲੋਂ ਕੀਤਾ ਗਿਆ ਸੀਗਾ ਤੇ ਜਿਹੜਾ ਕਿ ਫਾਈਨਲੀ ਆਊਟ ਹੋ ਗਿਆ ਤੇ 75ਵੇਂ ਮਿੰਟ 'ਚ ਪਹੁੰਚ ਕੇ ਕੈਨੇਡਾ ਤੇ ਸਾਊਥ ਅਫਰੀਕਾ ਜਿਹੜਾ 0-0 ਦੇ ਉੱਤੇ ਹਾਲੇ ਖੇਡ ਰਹੇ ਨੇ ਬਹੁਤ ਵਧੀਆ ਤਰੀਕੇ ਦਾ ਮੂਵ ਜਿਹੜਾ ਸੀਗਾ ਇਹ ਸਾਊਥ ਅਫਰੀਕਾ ਦੀ ਟੀਮ ਵੱਲੋਂ ਵੀ ਕੀਤਾ ਗਿਆ ਕਾਫੀ ਲਗਾਤਾਰ ਕੈਨੇਡਾ ਵੱਲੋਂ ਵਧੀਆ ਤਰੀਕੇ ਦੇ ਅਟੈਕ ਹੋ ਰਹੇ ਆ ਬਟ ਇਹ ਮੂਵ ਜਿਹੜਾ ਸੀਗਾ ਸਾਊਥ ਅਫਰੀਕਾ ਨੇ ਬਣਾਇਆ ਸੋ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀਆਂ ਗੱਲਾਂ ਬਾਤਾਂ ਤੇ ਕਰਦੇ ਰਵਾਂਗੇ ਨਾਲ ਦੀ ਨਾਲ ਹੀ ਡਿਜੀਟਲ ਡਿਸਟ੍ਰੈਕਸ਼ਨ ਡਿਜੀਟਲ ਦੁਨੀਆ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ

0: ਉਹਨਾਂ ਦੇ ਕੁਛ ਨਾ ਕੁਛ ਦੇਖਦੇ ਰਹਿਣਾ, ਸੁਣਦੇ ਰਹਿਣਾ, ਜਿਹਦੇ ਕਰਕੇ ਐਕਚੁਅਲ 'ਚ ਫੋਨ ਵਾਲਾ ਕੰਮ ਜਿਹੜਾ ਉਹ ਫੋਨ ਤੋਂ ਬਹੁਤ ਘੱਟ ਲੈਂਦੇ ਆ, ਪਰ ਬਾਕੀ ਦੇ ਕੰਮ ਜਿਹੜੇ ਨੇ ਉਹ ਜ਼ਿਆਦਾ ਲੈਂਦੇ, ਜਿਹਦੇ ਕਰਕੇ ਇਹ ਦੁਬਾਰਾ ਤੋਂ ਇੱਕ ਟ੍ਰੈਂਡ ਆ ਰਿਹਾ, ਲੋਕੀ ਆਪਣੇ ਆਪ ਨੂੰ ਡਿਜੀਟਲ ਡੀਟੌਕਸ ਕਰ ਰਹੇ ਨੇ, ਤੇ ਦੁਨੀਆਂ ਦੇ ਵਿੱਚ ਜਾਂ ਕਹਿ ਲਓ ਵੀ ਨੌਰਥ ਅਮਰੀਕਾ ਦੇ ਵਿੱਚ ਆਲਰੇਡੀ ਕਾਫੀ 10% ਤੋਂ ਵੱਧ ਲੋਕੀ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਫੋਨ ਯੂਜ ਕਰਨਾ ਸ਼ੁਰੂ ਕਰ ਚੁੱਕੇ ਆ। ਸੋ ਇਹ ਤੇ ਫੋਨ ਦੀ ਗੱਲਬਾਤ ਹੋ ਗਈ ਜੀ। ਸੋ 86ਵਾਂ ਮਿੰਟ ਹੋ ਗਿਆ ਤੇ ਹਾਲਾਂਕਿ ਅਟੈਕ ਤੇ ਕਾਫੀ ਕੀਤੇ ਗਏ ਆ ਕੈਨੇਡਾ ਵੱਲੋਂ, ਬਾਰ ਬਾਰ ਮੈਨੂੰ ਦੱਸਣਾ ਪੈਂਦਾ ਹੈ, ਬਟ ਗੋਲ ਕੋਈ ਨਹੀਂ ਹੋ ਪਾਇਆ। ਸੋ ਇਸ ਕਰਕੇ ਸਾਊਥ ਅਫਰੀਕਾ ਨੇ ਵੈਸੇ ਸਾਊਥ ਕੋਰੀਆ ਨੂੰ ਹਰਾਇਆ ਸੀ 1-0 ਦੇ ਨਾਲ 24 ਤਰੀਕ ਵਾਲੇ ਜਿਹੜੇ ਮੈਚ 'ਚ, ਅਤੇ ਗਰੁੱਪ ਏ ਦੇ ਵਿੱਚ ਇਸੇ ਤਰੀਕੇ ਨਾਲ ਮੈਕਸੀਕੋ ਨੇ 3 ਗੋਲ ਕੀਤੇ ਸੀ ਚੈੱਕ ਦੇ ਅਗੇਂਸਟ, ਅਤੇ ਉਹਦੇ 'ਤੇ ਵੀ ਜਿਹੜਾ ਗੱਲਬਾਤ ਕੀਤੀ। ਥੋੜ੍ਹਾ ਜਿਹਾ ਕੁਇਕਲੀ ਮੈਚਾਂ ਦੇ ਬਾਰੇ ਜ਼ਿਕਰ ਕਰ ਦਈਏ। ਸੋ ਕੋਟੀ ਦੁਆਰਾ ਜਿਹੜੀ ਸੀਗੀ ਜੀ, ਇਹ ਥਰਸਡੇ ਨੂੰ 25 ਤਰੀਕ ਨੂੰ ਇਹਨਾਂ ਨੇ ਮੈਚ ਜਿੱਤਿਆ ਸੀਗਾ ਆਪਣਾ 2-0 ਦੇ ਨਾਲ। ਇਕੁਆਡੋਰ ਜਿਹੜਾ ਬਹੁਤ ਜ਼ਬਰਦਸਤ ਮੈਚ ਜਿਹੜਾ ਜਿੱਤਿਆ ਇਹਨਾਂ ਨੇ ਜਰਮਨੀ ਦੇ ਅਗੇਂਸਟ, ਜਿਹੜਾ ਕਾਫੀ ਚਰਚਾ ਦੇ ਵਿੱਚ ਆਇਆ, 2-1 ਦੇ ਨਾਲ ਇਹਨਾਂ ਨੇ ਥਰਸਡੇ ਨੂੰ ਜਿੱਤਿਆ ਸੀ ਇਹ ਮੈਚ, ਅਤੇ ਉਸ ਤੋਂ ਬਾਅਦ ਇਹ ਲਗਾਤਾਰ ਜਿਹੜਾ ਚਰਚਾ 'ਚ ਬਣਿਆ ਰਿਹਾ। ਟੂਨੀਸ਼ੀਆ ਜਿਹੜਾ ਉਹ ਨੀਦਰਲੈਂਡ ਕੋਲ ਹਾਰ ਗਿਆ ਸੀਗਾ 1-3 ਦੇ ਨਾਲ, ਅਤੇ ਜਪਾਨ ਅਤੇ ਸਵੀਡਨ ਦਾ ਮੈਚ ਜਿਹੜਾ 1-1 ਦੀ ਬਰਾਬਰੀ ਦੇ ਨਾਲ ਰਿਹਾ। ਇਸ ਤੋਂ ਬਾਅਦ ਪੈਰਾਗੁਆ ਅਤੇ ਆਸਟ੍ਰੇਲੀਆ ਦਾ ਵੀ 0-0 ਦੇ ਨਾਲ ਰਿਹਾ। ਟਰਕੀਆ ਨੇ ਜਿਹੜਾ ਇੱਕ ਬੜਾ ਵਧੀਆ ਮੈਚ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਗੋਲ ਕੀਤੇ ਟਰਕੀਆ ਵਾਲਿਆਂ ਨੇ, ਅਤੇ 3-2 ਦੇ ਨਾਲ ਇਹਨਾਂ ਨੇ US ਨੂੰ ਹਰਾਇਆ। ਸੋ ਗਰੁੱਪ ਡੀ ਦਾ ਮੈਚ ਸੀਗਾ ਜਿਹਦੇ 'ਚ ਇਸ ਤਰ੍ਹਾਂ ਹੋਇਆ, ਪੈਰਗੁਆ ਅਤੇ ਆਸਟ੍ਰੇਲੀਆ 0-0 ਦੇ ਨਾਲ ਬਰਾਬਰ ਰਹੇ। ਨੌਰਵੇ ਅਤੇ ਫਰਾਂਸ ਜਿਹੜਾ ਉਹਦੇ 'ਚ ਫਰਾਂਸ ਨੇ 4 ਗੋਲ ਠੋਕੇ ਨੌਰਵੇ ਨੂੰ ਫਰਾਈਡੇ ਵਾਲੇ ਦਿਨ, ਅਤੇ ਇਸੇ ਤਰੀਕੇ ਦੇ ਨਾਲ ਸੈਨੇਗਲ ਨੇ 5 ਗੋਲ ਠੋਕੇ ਇਰਾਕ ਦੇ ਅਗੇਂਸਟ, 0 ਉਹਨਾਂ ਨੂੰ ਗੋਲ ਕਰਨ ਦਿੱਤਾ। ਸੋ 5-0 ਦੇ ਨਾਲ ਜਿਹੜਾ ਇਹ ਮੈਚ ਦਾ ਜਿਹੜਾ ਬਣਿਆ ਰਿਹਾ ਮਾਹੌਲ। ਵਰਦੇ ਕਾਬੋ ਵਰਦੇ ਜਿਹੜਾ 0 ਦੇ ਨਾਲ 0-0 ਸਾਊਦੀ ਅਰੇਬੀਆ ਦੇ ਨਾਲ ਰਿਹਾ ਗਰੁੱਪ ਐਚ ਦੇ ਵਿੱਚ, ਜਿੱਥੇ ਯੂਰਾਗੋਆ ਅਤੇ ਸਪੇਨ ਕੋਲੋਂ 1-0 ਦੇ ਨਾਲ ਜਿਹੜਾ 0-1 ਦੇ ਨਾਲ ਹਾਰ ਗਿਆ। ਇਜਿਪਟ ਇਰਾਨ ਵੰਸ ਅਗੇਨ 1-1 ਦੇ ਉੱਤੇ ਬਰਾਬਰੀ 'ਤੇ ਰਹੇ। ਨਿਊਜ਼ੀਲੈਂਡ ਅਤੇ ਬੈਲਜੀਅਮ ਜਿਹੜਾ ਜਿਹਦੇ 'ਚ ਬੈਲਜੀਅਮ ਨੇ 5 ਗੋਲ ਠੋਕੇ ਅਤੇ 1 ਗੋਲ ਜਿਹੜਾ ਨਿਊਜ਼ੀਲੈਂਡ ਕਰ ਸਕਿਆ। ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਆਪਣਾ ਪੰਜਾਬੀ ਮੁੰਡਾ ਵੀ ਪਹਿਲੀ ਵਾਰੀ ਕੋਈ ਖੇਡ ਰਿਹਾ, ਅਤੇ ਪਨਾਮਾ ਇੰਗਲੈਂਡ ਕੋਲ 0-2 ਦੇ ਨਾਲ ਹਾਰ ਗਿਆ ਕੱਲ੍ਹ ਦੇ ਮੈਚ ਦੇ ਵਿੱਚ। ਕੋਰੇਸ਼ੀਆ ਅਤੇ ਗਾਨਾ ਦੇ ਵਿੱਚ ਕੋਰੇਸ਼ੀਆ ਨੇ 2-1 ਦੇ ਨਾਲ ਗਾਨਾ ਨੂੰ ਹਰਾਇਆ। ਕੋਲੰਬੀਆ ਅਤੇ ਪੁਰਤਗਾਲ ਜਿਹੜਾ 0-0 ਦੇ ਨਾਲ, ਬੜੀ ਆਸ ਸੀਗੀ ਵੈਸੇ ਪੁਰਤਗਾਲ, ਕਿਉਂਕਿ ਤੁਹਾਨੂੰ ਪਤਾ ਵੀ ਰੋਨਾਲਡੋ ਜਿਹੜੇ ਇਸ ਟੀਮ ਵਾਸਤੇ ਖੇਡਦੇ ਆ, ਅਤੇ ਲੱਗਦਾ ਸੀਗਾ ਵੀ ਉਹ ਕੁਛ ਨਾ ਕੁਛ ਚਮਤਕਾਰ ਕਰਨਗੇ, ਬਟ 0-0 ਦੇ ਉੱਤੇ ਟਿਕਿਆ ਰਿਹਾ ਇਹਨਾਂ ਦਾ ਮੈਚ। ਸੋ ਗਰੁੱਪ ਕੇ ਦੇ ਮੈਚ ਦੇ ਵਿੱਚ ਹੀ ਕੋਂਗੋ ਅਤੇ ਉਜ਼ਬੇਕਿਸਤਾਨ ਦੇ ਮੈਚ ਦੇ ਵਿੱਚ ਕੋਂਗੋ ਨੇ ਕੋਂਗੋ ਨੇ 3 ਗੋਲਾਂ ਦੇ ਨਾਲ ਉਜ਼ਬੇਕਿਸਤਾਨ ਨੂੰ 1 ਗੋਲ ਦੇ ਨਾਲ ਜਿਹੜਾ ਉਹ ਹਰਾਇਆ। ਅਤੇ ਇਸ ਤੋਂ ਇਲਾਵਾ ਕੁਛ ਇੱਕ ਮੈਚ ਜਿਹੜੇ ਹੋਰ ਵੀ ਇਸ ਤਰੀਕੇ ਦੇ ਪ੍ਰੋਗਰਾਮ ਦੇ ਵਿੱਚ ਸੀਗੇ। ਸੋ ਸਾਊਥ ਅਫਰੀਕਾ ਅਤੇ ਕੈਨੇਡਾ ਜਿਹੜਾ ਮੈਚ 90ਵੇਂ ਮਿੰਟ ਦੇ ਵਿੱਚ ਪਹੁੰਚ ਗਿਆ, ਅਤੇ 0-0 ਦੇ ਨਾਲ ਇਹ ਚੱਲ ਰਹੇ ਨੇ। ਇਸ ਤੋਂ ਬਾਅਦ ਕੱਲ੍ਹ ਜਿਹੜਾ ਹੋਏਗਾ ਬ੍ਰਾਜ਼ੀਲ ਜਪਾਨ ਦਾ 11 ਵਜੇ, 2:30 ਵਜੇ ਜਰਮਨੀ ਪੈਰਾਗੁਆ, ਨੀਦਰਲੈਂਡ ਮੋਰੋਕੋ ਦਾ 7 ਵਜੇ, ਅਤੇ ਇਹ ਆਉਣ ਵਾਲੇ ਕੁਛ ਇੱਕ ਦਿਨਾਂ ਦੇ ਮੈਚ ਜਿਹੜੇ ਨੇ ਜੀ ਹੋਣਗੇ। ਬੜੀ ਜਲਦੀ ਮੈਚ ਦਾ ਜਿਹੜਾ ਨਿਪਟਾਰਾ ਹੋਣ ਵਾਲਾ, ਬਟ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਅਤੇ ਫਿਰ ਵਾਪਸ ਮਿਲਦੇ ਹਾਂ, ਅਤੇ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7
1: ਐਫਐਮ ਦੀ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ, ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ।

0: ਇਹ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0300-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मखर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: हेलो नमस्ते सत श्री अकाल आदा लिसनिंग टू कैलगरी मोस्ट पॉपुलर रेडियो रेडियो सबरा 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: 0203 ਤੇ ਕਰ ਸਕਦੇ ਹੋ ਬਟ 123 ਕਰਦਿਆਂ ਕਰਦਿਆਂ ਕੈਨੇਡਾ ਨੇ ਇੱਕ ਗੋਲ ਕਰਤਾ ਸੋ 90ਵੇਂ ਮਿੰਟ ਦੇ ਵਿੱਚ ਬੇਸਿਕਲੀ 91ਵੇਂ ਮਿੰਟ ਹੈ ਤੇ 5 ਮਿੰਟ ਦਾ ਟਾਈਮ ਹੋਰ ਮਿਲਿਆ ਹੁਣ ਭੱਜ ਭੱਜ ਕੇ ਦੇਖ ਰਿਹਾ ਮੈਂ ਕਿ ਵੀ ਗੋਲ ਜਿਸ ਤਰੀਕੇ ਨਾਲ ਇਹਨਾਂ ਨੇ ਕੀਤਾ ਤੇ ਹੁਣ 5 ਮਿੰਟ ਦਾ ਸਮਾਂ ਹੋਰ ਮਿਲ ਗਿਆ ਐਕਸਟਰਾ ਟਾਈਮ ਜਿਹੜਾ ਹੋਇਆ ਤੇ ਹੁਣ ਕੈਨੇਡਾ ਇਹੀ ਕੋਸ਼ਿਸ਼ ਕਰੇਗਾ ਵੀ ਕਿਸੇ ਤਰੀਕੇ ਦੇ ਨਾਲ ਬੋਲ ਜਿਹੜੀ ਦੂਰ ਰੱਖੀਏ ਤੇ ਆਪਣੇ ਗੋਲ ਵਾਲੇ ਪਾਸੇ ਨਾ ਦਿੱਤੀ ਜਾਵੇ ਕਿਉਂਕਿ ਆਲਰੇਡੀ ਕੈਨੇਡਾ ਜਿਹੜਾ ਉਹ ਜਿੱਤ ਚੁੱਕਿਆ ਹੀ ਹੈ ਬਟ ਅਟੈਕ ਇੱਕ ਵਾਰੀ ਫਿਰ ਤੋਂ ਬਣਾਤਾ ਤੇ ਸਾਊਥ ਅਫਰੀਕਾ ਦੇ ਜਿਹਨੂੰ ਕਹਿੰਦੇ ਨਾ ਵੀ ਪਾਲੇ ਦੇ ਵਿੱਚ ਤੇ ਹੈਗੀ ਬੋਲ ਬਟ ਨਾਲ ਦੀ ਨਾਲ ਹੀ ਬੋਕਸ ਦੇ ਵਿੱਚ ਵੀ ਕੈਨੇਡਾ ਲੈ ਗਿਆ ਸੀਗਾ ਹੁਣ ਵੰਸ ਅਗੇਨ ਫਿਰ ਤੋਂ ਵਾਪਸ ਸੈਂਟਰ ਦੇ ਵਿੱਚ ਵੈਸੇ ਸੋਕਰ ਜਾਂ ਫੁੱਟਬਾਲ ਜਿਹੜੀ ਹੈ ਸੋਕਰ ਹੀ ਕਹਿੰਦੇ ਆ ਬੇਸਿਕਲੀ ਸੋ ਇਹ ਮੇਰੀ ਗੇਮ ਤੇ ਨਹੀਂ ਹੈਗੀ ਬਟ ਸਟਿਲ ਕਿਉਂਕਿ ਕੈਨੇਡਾ ਜਿਹੜਾ ਹੈ ਉਹ ਬੜਾ ਸਾਰੀ ਦੁਨੀਆ ਜਿਹੜੀ ਹੈ ਸਭ ਤੋਂ ਜ਼ਿਆਦਾ ਮੈਚ ਦੇਖੇ ਜਾਣ ਵਾਲੇ ਜਿਹੜੀਆਂ ਗੇਮਾਂ ਨੇ ਉਹਨਾਂ ਦੇ ਵਿੱਚ ਫੀਫਾ ਮੰਨਿਆ ਜਾਂਦਾ ਸੋ ਕੈਨੇਡੀਅਨ ਲੋਕਾਂ ਦਾ ਉਤਸ਼ਾਹ ਜਿਹੜਾ ਉਹ ਦੇਖਣ 'ਚ ਹੀ ਬਣ ਰਿਹਾ ਜਿਸ ਤਰੀਕੇ ਦੇ ਨਾਲ ਇਹ ਗੋਲ ਕੀਤਾ ਗਿਆ ਅਤੇ ਸਾਰੇ ਲੋਕ ਜਿਹੜੇ ਨੇ ਬਹੁਤ ਚੈਨ ਦਾ ਸਾਹ ਲੈ ਰਹੇ ਨੇ ਕਿ ਫਾਈਨਲੀ ਇੱਕ ਗੋਲ ਜਿਹੜਾ ਕੈਨੇਡਾ ਨੇ ਕਰਤਾ ਤੇ ਹੁਣ ਆਲਮੋਸਟ ਕੈਨੇਡਾ ਜਿਹੜਾ ਹੈ ਉਹ ਅੱਗੇ ਇਸੇ ਤਰੀਕੇ ਨਾਲ ਵੱਧਦਾ ਰਹੇਗਾ ਤੇ ਇਹਦਾ ਮੈਚ ਜਿਹੜਾ ਅੱਗੇ ਜਾਏਗਾ ਸੋ 5 ਮਿੰਟ ਦਾ ਸਮਾਂ ਐਕਸਟਰਾ ਮਿਲਿਆ 4 ਮਿੰਟ ਆਈ ਬਿਲੀਵ ਵੀ ਹੋ ਚੁੱਕੇ ਆਲਰੇਡੀ ਤੇ ਜਲਦੀ ਜਿਹੜਾ ਇਹ ਟਾਈਮ ਖਤਮ ਹੋ ਜਾਣਾ ਸੋ ਜਿਵੇਂ ਹੀ ਇਹ ਟਾਈਮ ਖਤਮ ਹੋਣਾ ਤੇ ਕੈਨੇਡਾ ਨੇ ਜਿਹੜਾ ਉਹ ਜਿੱਤ ਜਾਣਾ ਅੱਜ ਦਾ ਮੈਚ ਬੜੇ ਦਿਨਾਂ ਤੋਂ ਬਾਅਦ ਵੈਸੇ ਵੇਟ ਕੀਤੀ ਜਾ ਰਹੀ ਸੀਗੀ ਕਿਉਂਕਿ ਪਹਿਲਾਂ ਇੱਕ ਜਿਹੜਾ ਕਤਰ ਨੂੰ 6-0 ਦੇ ਨਾਲ ਹਰਾਉਣ ਤੋਂ ਬਾਅਦ ਪਿਛਲਾ ਮੈਚ ਕੈਨੇਡਾ ਹਾਰ ਗਿਆ ਸੀਗਾ ਸਵੀਡਨ ਸਵਿਟਜ਼ਰਲੈਂਡ ਤੋਂ ਸੋ ਕਿਉਂਕਿ ਬਹੁਤ ਤਗੜੀ ਟੀਮ ਹੈ ਉਹਨਾਂ ਦੀ ਅਤੇ ਉਹਨਾਂ ਤੋਂ ਹਾਰਨ ਤੋਂ ਬਾਅਦ ਇਹ ਵੰਸ ਅਗੇਨ ਪਰ ਅੱਗੇ ਕੰਟੀਨਿਊ ਕਰਦਾ ਗਿਆ ਕਿਉਂਕਿ ਅਗਲੇ ਰਾਊਂਡ 'ਚ ਪਹੁੰਚ ਗਿਆ ਸੋ ਅਗਲੇ ਰਾਊਂਡ 'ਚ ਪਹੁੰਚਣ ਦੇ ਨਾਲ ਨਾਲ ਅੱਜ ਦਾ ਮੈਚ ਜਿਹੜਾ ਉਹ ਜਿੱਤਣਾ ਜ਼ਰੂਰੀ ਸੀਗਾ ਇਹਨਾਂ ਵਾਸਤੇ ਅਤੇ ਸਾਊਥ ਅਫਰੀਕਾ ਨੂੰ ਹੁਣ 1-0 ਦੇ ਨਾਲ ਜਿਹੜਾ ਲੈ ਕੇ ਜਾ ਰਿਹਾ ਬਟ ਹੁਣ ਸਾਊਥ ਅਫਰੀਕਾ ਨੇ ਇੱਕ ਮੂਵ ਬਣਾ ਲਿਆ ਵੈਰੀ ਗੁੱਡ ਸੇਵ ਬਾਏ ਕੈਨੇਡੀਅਨ ਟੀਮ ਵੰਸ ਅਗੇਨ ਅਤੇ ਬਟ ਸਾਊਥ ਅਫਰੀਕਾ ਜਿਹੜਾ ਤੁਹਾਨੂੰ ਥੋੜ੍ਹੀ ਜਿਹੀ ਮੈਂ ਅਪਡੇਟ ਦੇ ਦਾਂ ਮੈਨੂੰ ਪਤਾ ਵੀ ਆਲਮੋਸਟ ਪ੍ਰੋਗਰਾਮ ਜਿਹੜਾ ਹੈ ਖਤਮ ਹੋਣ ਵਾਲਾ ਜੇ ਤੁਸੀਂ ਮੈਚ

0: देखते हो या सुनते हो तो तुम थोड़ा जहा आइडिया लग जाएगा, क्योंकि ये उत्साह जोड़ा है कनेडियंस के बहुत ज्यादा इस गल नूं लैके चल रहा है कि भी अज का मैच जोड़ा जितना जरूरी है। लास्ट कुछ एक छोटा जा थोड़ा जा टाइम बचा, सो जिदे करके कैनेडा जोड़ा इस टीम नूं हुण उधरले पासे बोल बार बार कोशिश करता है कि भी मैं अपने पाले चो बाहर कढ दईए ते साउथ अफ्रीका वाले पासे च रखीए ते टाइम जिहड़ा जिन्नी जल्दी हो सके ते ओह खत्म करता जावे। सो सेव करके बार बार कैनेडियन टीम जिहड़ी अपने आप का बचा कर रही है हुण, क्योंकि इन्होंने जिहड़ा काम करना सी करता। वैरी गुड सेव, जां जिहड़ा गोलकीपर ने बहुत वधिया कैनेडियन टीम दे गोलकीपर ने बॉल नूं फड़ लिया ते अपने कब्जे च कर लिया, ताकि जिहड़ा टाइम जिहड़ा निकलदा उस तरीके नाल चलदा रहे। सो 5 मिनट एक्स्ट्रा आई बिलीव प्लस 5 दा टाइम लाया सी इन्होंने, तो जल्दी वह टाइम जिहड़ा वह खत्म होने वाला होना। सो 6 मिनट का टाइम तो देख रहा वैसे, बट क्योंकि मैनू ये बारे ज़्यादा आइडिया नहीं भी किदा इन टाइम कैलकुलेट करते हैं। सो कोशिश करते हैं थोड़ी जी आवाज़ सुनने की किस तरह मैच चल रहा है। कैनेडा जिहड़ा है अज इस राउंड 32 दे राउंड दे विचों जितण दे नाल ही हुण 16 टीमां दे विच चला गया, ते होप जिहड़ी है बनी रहेगी। हुण अगला मैच जिहड़ा नीदरलैंड जां मोरक्को च जिहड़ा वी जितेगा उहदे नाल कैनेडा दा होणा। सो विच इज ए वंडरफुल फर्स्ट टाइम कैनेडा जिहड़ा है इस लैवल ते पहुंचिआ, ते कैनेडा दी टीम जिहड़ी है बहुत खुशियां नाल, कल्ला कैनेडा ही नहीं मतलब ਤੁਹਾਡੇ ਹੋਮ ਜਿਹਨੂੰ ਕਹਿੰਦੇ ਵੀ ਕੰਟਰੀ ਦੇ ਵਿੱਚ ਮੈਚ ਹੋ ਰਿਹਾ ਹੋਵੇ ਤੇ ਲੋਕੀ ਵਾਕਈ ਬਹੁਤ ਇੰਜੋਏ ਕਰਦੇ ਆ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਖਬਰਾਂ ਦੇ ਨਾਲ ਨਾਲ ਆਪਾਂ ਵਰਲਡ ਕੱਪ ਫੀਫਾ ਦੇ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ ਤੁਹਾਨੂੰ, ਐਕਸਕਲੂਸਿਵ ਜਾਣਕਾਰੀ ਜਿਹਨੂੰ ਕਹਿੰਦੇ ਨਾ, ਕਿਉਂਕਿ ਹੋਰ ਕੋਈ ਪ੍ਰੋਗਰਾਮ ਇਸ ਟਾਈਮ ਤੇ ਵੈਸੇ ਹੁੰਦਾ ਨਹੀਂ ਆਪਣੇ ਦੇਸੀ ਪ੍ਰੋਗਰਾਮਾਂ ਦੇ ਵਿੱਚ, ਤੇ ਇਸ ਕਰਕੇ ਜਿਹੜਾ ਵੀ ਕੁਛ ਕਰਦੇ ਹਾਂ ਆਪਾਂ ਉਹ ਐਕਸਕਲੂਸਿਵ ਹੀ ਹੁੰਦਾ, ਕਿਉਂਕਿ ਉਹਨਾਂ ਦੇ ਪ੍ਰੋਗਰਾਮ ਜਿਹੜੇ ਨੇ ਗੀਤ ਸੰਗੀਤ ਦਾ ਤੇ ਚਲਾ ਲੈਂਦੇ ਆ। ਬਟ ਇਹ ਵੀ ਪ੍ਰੋਗਰਾਮ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ 5 ਵਜੇ ਤੱਕ ਚੱਲੇਗਾ, ਇਹ 'ਚ ਹੋਰ ਜਾਣਕਾਰੀ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਅਤੇ ਪ੍ਰੋਗਰਾਮ ਨੂੰ ਅੱਗੇ ਇੱਕ ਛੋਟੀ ਜਿਹੀ ਸਟੂਡੀਓ 'ਚ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਲੈਂਦੇ ਹਾਂ ਅਤੇ ਵਾਪਸ ਮਿਲਦੇ ਹਾਂ। ਸਾਰੇ ਕੈਨੇਡੀਅਨਸ ਨੂੰ ਵੰਸ ਅਗੇਨ ਬਹੁਤ ਬਹੁਤ ਵਧਾਈ ਹੋਵੇ ਇਸ ਜਿੱਤ ਦੇ ਉੱਤੇ, ਕਿਉਂਕਿ ਇਟਸ ਵੰਡਰਫੁਲ ਕਿ ਵੀ ਹੁਣ ਕੈਨੇਡਾ ਅਗਲੇ ਰਾਊਂਡ ਦੇ ਵਿੱਚ ਪਹੁੰਚ ਗਿਆ। 32 ਟੀਮਾਂ 'ਚੋਂ ਹੁਣ 16 ਟੀਮਾਂ ਰਹਿ ਗਈਆਂ ਨੇ ਜਿੱਤਣ ਵਾਸਤੇ, ਅਤੇ ਅਗਲੇ 2-3 ਮੈਚ ਜੇ ਕੈਨੇਡਾ ਨੇ ਇਸੇ ਤਰੀਕੇ ਨਾਲ ਜਿੱਤ ਲਏ ਤਾਂ ਵਰਲਡ ਕੱਪ ਵੀ ਜਿਹੜਾ ਕੈਨੇਡਾ ਦੇ ਹੱਥ ਆ ਸਕਦਾ, ਵਿਚ ਇਜ਼ ਇੰਨਾ ਈਜ਼ੀ ਤਾਂ ਨਹੀਂ, ਬਟ ਫਿਰ ਵੀ ਹੋਪ ਜਿਹੜੀ ਜਿੰਦਾ ਰੱਖਣੀ ਚਾਹੀਦੀ। ਸੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਅਤੇ ਫਿਰ ਵਾਪਸ ਮਿਲਦੇ ਹਾਂ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜੀ।
1: The time is 3 p.m. You are listening to Fairchild Radio CHKF FM 94.7, a multicultural radio station in Calgary.

0: Tuesday, Thursday, Friday, 7 to 8 p.m. Sundays, 1 to 5 p.m.
1: Visit sabrang.ca.
2: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
3: So, this is the Kushina Mojada Canada wide Chalrea FIFA World Cup, the which Canada Jada Batianto, Solan the which Punch Gang, the Sare Canadian team Jade, oh, both Vadia Agavadrene, the Kushina Mojada, once again, coffee banana. ਇੰਨਾ ਇਸ ਲੈਵਲ ਤੱਕ ਕਦੀ ਪਹੁੰਚਿਆ ਨਹੀਂ ਕੈਨੇਡਾ ਸੋ ਇਟਸ ਵੰਡਰਫੁਲ ਕੈਨੇਡਾ ਡੇ ਵੀ ਆ ਰਿਹਾ ਅਤੇ ਖੁਸ਼ੀਆਂ ਜਿਹੜੀਆਂ ਨੇ ਉਹ ਲਗਾਤਾਰ ਸੈਲੀਬ੍ਰੇਟ ਕੀਤੀਆਂ ਜਾ ਰਹੀਆਂ ਸਭ ਜਗ੍ਹਾ ਦੇ ਉੱਤੇ ਜਿਹੜਾ ਗੋਲੀ ਦਿਖਾਇਆ ਜਾ ਰਿਹਾ ਆਪਣੀ ਫੈਮਿਲੀ ਦੇ ਨਾਲ ਮਿਲ ਰਿਹਾ ਹੋਰ ਵੀ ਬੜਾ ਕੁਝ ਜਿਹੜਾ ਇਮੋਸ਼ਨ ਜਿਹੜੀਆਂ ਨੇ ਕਾਫੀ ਹਾਈ ਨੇ ਹਰ ਜਗ੍ਹਾ ਦੇ ਉੱਤੇ ਕੈਨੇਡੀਅਨ ਫਲੈਗ ਜਿਹੜੇ ਨੇ ਜਗ੍ਹਾ ਜਗ੍ਹਾ ਦੇ ਉੱਤੇ ਘੁੰਮ ਰਹੇ ਆ ਅਤੇ ਕੋਚ ਉਹਨੂੰ ਕਹਿ ਰਿਹਾ ਵੀ ਤੁਸੀਂ ਹੀਰੋ ਕੈਨੇਡਾ ਦੇ ਕਿਉਂਕਿ ਇੰਨਾ ਵਧੀਆ ਕੰਮ ਕਰਕੇ ਦਿਖਾਇਆ ਅਤੇ ਲਾਸਟ 90ਵੇਂ ਮਿੰਟ ਦੇ ਵਿੱਚ ਗੋਲ ਕਰਨਾ ਜਿਹੜਾ ਇੱਕ ਕਿਉਂਕਿ ਲਗਾਤਾਰ ਅਟੈਕ ਤੇ ਚੱਲ ਹੀ ਰਹੇ ਸੀਗੇ ਬਟ ਗੋਲ ਕਰਨਾ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਸੀਗੀ ਜਿਹੜੀ ਕੈਨੇਡੀਅਨ ਟੀਮ ਵੱਲੋਂ ਕੀਤਾ ਗਿਆ ਅਤੇ ਪੂਰੀ ਟੀਮ ਜਿਹੜੀ ਹੈ ਸੈਲੀਬ੍ਰੇਸ਼ਨ ਕਰ ਰਹੀ ਹੈ ਨਾਲ ਦੀ ਨਾਲ ਕੈਨੇਡਾ ਵਾਈਡ ਦੇ ਉੱਤੇ ਵੀ ਜਿਹੜੀਆਂ ਸੈਲੀਬ੍ਰੇਸ਼ਨ ਹੋ ਰਹੀਆਂ ਨੇ ਮੈਨੂੰ ਲੱਗਦਾ ਵੀ ਅੱਜ ਦਾ ਵੀਕਐਂਡ ਜਿਹੜਾ ਇਹ ਕਾਫੀ ਵਧੀਆ ਰਹੇਗਾ ਕੈਨੇਡੀਅਨ ਵਾਸਤੇ ਤੇ ਪਾਰਟੀਜ਼ ਜਿਹੜੀਆਂ ਨੇ ਖੂਬ ਚੱਲਣਗੀਆਂ ਪਰ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ ਹੋਰ ਗੱਲਾਂ ਬਾਤਾਂ ਕੁਛ ਕਰ ਲਈਏ ਤੇ ਦੇਖਦੇ ਹਾਂ ਕਿ ਵੀ ਕੀ ਕੁਛ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਹੋਰ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਨੇ ਕਿਉਂਕਿ ਤੁਹਾਨੂੰ ਪਤਾ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਗੱਲਬਾਤ ਜਿਹੜੀ ਆਪਾਂ ਕੁਛ ਖਬਰਾਂ ਦੇ ਨਾਲ ਨਾਲ ਹੋਰ ਇਨਫੋਰਮੇਸ਼ਨ ਜਿਹੜੀ ਹੈ ਉਹ ਵੀ ਸ਼ੇਅਰ ਕਰ ਦਿੰਦੇ ਹਾਂ ਅਤੇ ਵੈਸੇ ਤੁਹਾਨੂੰ ਪਤਾ ਜਦੋਂ ਆਪਾਂ ਕੋਈ ਮੈਚ ਜਿੱਤਦੇ ਹਾਂ ਜਾਂ ਕੁਛ ਹੁੰਦਾ ਅਤੇ ਗਾਣੇ ਜਿਹੜੇ ਹੈ ਗਾਣੇ ਦੇ ਨਾਲ ਚਾਹੇ ਉਹ ਇੰਡੀਆ ਦਾ ਵਰਲਡ ਕੱਪ ਦਾ ਮੈਚ ਦਾ ਗਾਣਾ ਹੈ ਕਪਿਲ ਦੇਵ ਦੇ ਟਾਈਮ ਦੇ ਉੱਤੇ ਬਟ ਹਾਲੇ ਇਹਨਾਂ ਨੇ ਵਰਲਡ ਕੱਪ ਤਾਂ ਨਹੀਂ ਜਿੱਤਿਆ ਬਟ ਇਸ ਲੈਵਲ ਤੱਕ ਵੀ ਪਹਿਲੀ ਵਾਰੀ ਕੈਨੇਡਾ ਜਿਹੜਾ ਪਹੁੰਚਿਆ ਸੋ ਵਿਚ ਇਜ਼ ਵੰਡਰਫੁਲ ਕਿਉਂਕਿ ਇਹ ਜ਼ਿਆਦਾਤਰ ਇਹਦੇ 'ਚ ਇਮੀਗ੍ਰੈਂਟ ਮੁੰਡੇ ਖੇਡਦੇ ਆ ਜਿਹੜੇ ਕਿ ਦੂਸਰੀ ਕੰਟਰੀਜ਼ ਤੋਂ ਪੈਦਾ ਤਾਂ ਦੂਸਰੀ ਕੰਟਰੀ 'ਚ ਹੋਏ ਬਟ ਇੱਥੇ ਮੂਵ ਕੀਤੇ ਅਤੇ ਉਹਨਾਂ ਨੇ ਕੈਨੇਡਾ ਨੂੰ ਆਪਣਾ ਕੰਟਰੀ ਬਣਾਇਆ ਨਾਲ ਦੀ ਨਾਲ ਇਹਦੇ ਵਾਸਤੇ ਵਧੀਆ ਗੇਮ ਵੀ ਖੇਲੀ ਸੋ ਇਹ ਗੀਤ ਸੁਣਦੇ ਆ ਫਿਰ ਵਾਪਸ ਮਿਲਦੇ ਹਾਂ ਅਤੇ

0: ਜਿਹੜਾ ਵੇਵੇਂ ਮੈਨੂੰ ਲੱਗਾ ਮੈਂ ਫੇਸਬੁੱਕ ਤੇ ਵੈਸੇ ਪਾਇਆ ਸੀਗਾ ਬਟ ਸਟਾਪ ਕਰਤਾ ਗਿਆ। ਵੈਨਕੂਵਰ ਬੀਸੀ ਦੇ ਵਿੱਚ ਵੀ ਜਿਹੜਾ ਕਾਫੀ ਲੋਕੀ ਇਕੱਠੇ ਹੋ ਕੇ ਤੇ ਸੈਲੀਬ੍ਰੇਟ ਕਰ ਰਹੇ ਆ ਜਗ੍ਹਾ ਜਗ੍ਹਾ ਦੇ ਉੱਤੇ ਪਬਸ ਦੇ ਅੰਦਰ ਲੋਕੀ ਮੈਚ ਦੇਖ ਰਹੇ ਆ ਤੇ ਨਾਲ ਇਕੱਠੇ ਇੰਜੋਏ ਕਰ ਰਹੇ ਸੀ ਇਸ ਗੇਮ ਨੂੰ ਤੇ ਫਾਈਨਲ ਮਿਨਟ ਦੇ ਵਿੱਚ ਇਹ ਜਿਹੜੀ ਵਿਕਟਰੀ ਐਡਮਿੰਟਨ ਦੇ ਵਿੱਚ ਵੀ ਦਿਖਾਇਆ ਜਾ ਰਿਹਾ ਲੋਕਾਂ ਨੇ ਬਹੁਤ ਸੈਲੀਬ੍ਰੇਸ਼ਨਸ ਕੀਤੀਆਂ। ਇਸੇ ਤਰੀਕੇ ਨਾਲ ਜਿਹੜੀਆਂ ਹੋਰ ਸੈਲੀਬ੍ਰੇਸ਼ਨ ਟੋਰੋਂਟੋ ਦੇ ਵਿੱਚ ਵੀ ਕਿਉਂਕਿ ਉੱਥੇ ਬਾਰਿਸ਼ ਨਹੀਂ ਪੈ ਰਹੀ ਕੈਲਗਰੀ ਦੇ ਵਿੱਚ ਬਾਰਿਸ਼ ਪੈ ਰਹੀ ਆਈ ਬਿਲੀਵ ਵੀ ਟੋਰੋਂਟੋ ਦੇ ਵਿੱਚ ਐਡਮਿੰਟਨ ਵੀ ਲੋਕੀ ਇਨਡੋਰ ਦੇਖ ਰਹੇ ਆ ਤੇ ਟੋਰੋਂਟੋ ਦੇ ਵਿੱਚ ਆਊਟਡੋਰ ਦੇ ਵਿੱਚ ਇਹ ਦੇਖਿਆ ਜਾ ਰਿਹਾ ਤੇ ਲਾਸਟ ਮਿੰਟਾਂ ਦੇ ਵਿੱਚ ਜਾ ਕੇ ਗੋਲ ਕਰਨਾ ਤੇ ਬਹੁਤ ਵਧੀਆ ਤਰੀਕੇ ਦਾ ਗੋਲ ਕਰਨਾ ਜਿਹੜਾ ਕਿ ਕੈਨੇਡੀਅਨ ਜਿਹੜੇ ਨੇ ਪੂਰੇ ਇੰਜੋਏ ਕਰ ਰਹੇ ਨੇ। ਇਹ ਟੋਰੋਂਟੋ ਦੇ ਵਿੱਚ ਹੁਣ ਅੱਜ ਦਾ ਮੈਚ ਜਿਹੜਾ 90ਵੇਂ ਮਿੰਟ ਦੇ ਵਿੱਚ ਗੋਲ ਕੀਤਾ ਗਿਆ 90+2 ਜਿਹਨੂੰ ਕਹਿੰਦੇ ਆ ਤੇ ਜਿਹੜਾ ਕਿ ਇੱਕ ਬਹੁਤ ਵਧੀਆ ਇਤਿਹਾਸਿਕ ਵਿਕਟਰੀ ਹੋ ਗਈ ਹੈ ਕੈਨੇਡਾ ਵਾਸਤੇ ਜਿਹੜਾ ਅੱਗੇ ਨੂੰ ਲੈ ਕੇ ਜਾ ਰਿਹਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਤੇ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਮੈਨੂੰ ਲੱਗਦਾ ਵੀ ਖ਼ਬਰਾਂ ਵਾਲੇ ਪਾਸੇ ਥੋੜ੍ਹਾ ਜਿਹਾ ਅੱਗੇ ਵਧਦੇ ਹਾਂ ਤੇ ਬੱਚਿਆਂ ਦੀ ਸਿਹਤ ਦੇ ਨਾਲ ਰਿਲੇਟਡ ਜਿਹੜੀਆਂ ਕੁਛ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿਉਂਕਿ ਪੋਲੀਓ ਦੀ ਜਦੋਂ ਗੱਲ ਕਰਦੇ ਹਾਂ ਆਪਾਂ ਵੈਕਸੀਨੇਸ਼ਨ ਦੀ ਤੇ ਇਹਦਾ ਕੀ ਇੰਪੈਕਟ ਹੁੰਦਾ ਥੋੜ੍ਹਾ ਜਿਹਾ ਇਹ ਤੇ ਇੱਕ ਛੋਟੀ ਜਿਹੀ ਰਿਪੋਰਟ ਸਾਹਮਣੇ ਆਈ ਉਹ ਸੁਣਦੇ ਹਾਂ ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 FM।
1: क्या पोलियो और मीजल्स की वैक्सीन में जहरीले केमिकल्स होते हैं? क्या वैक्सीन से बच्चों में ऑटिज्म होता है? क्या आज भी शिशुओं को उन बीमारियों की वैक्सीन देना जरूरी है जो बीमारियां किसी को होती ही नहीं? वैक्सीन से जुड़े ऐसे ही कई सवाल लोगों के मन में आते रहते हैं। नमस्ते, मैं हूँ कीर्ति और आज मेरे साथ जानिए कि वैक्सीन क्या होते हैं, कैसे काम करते हैं और तोड़ते हैं इनसे जुड़े कुछ मिथ्स को। कोई देश जब अपनी सेना बनाता है तो जवानों को भर्ती करते ही सीधे जंग पर नहीं भेज देता, पहले उनकी कड़ी परिस्थितियों में ट्रेनिंग होती है। इसी तरह वैक्सीन इम्यून सिस्टम को ट्रेन करता है ताकि हमारा इम्यून सिस्टम कोई अनुभवहीन सेना नहीं बल्कि खतरनाक दुश्मन यानी बीमारियों के हमले को रोकने वाली ताकत बने। वैक्सीन डीएनए में नहीं घुसते और ना ही उसे बदलते हैं, कोविड की एमआरएनए वैक्सीन भी नहीं। हालांकि ये एमएमआर, डीपीटी और चिकन पॉक्स वैक्सीन से थोड़े अलग तरीके से काम करते हैं। ये सेल्स को एक छोटा सा प्रोटीन बनाना सिखाते हैं जो हमारे शरीर में इम्यून रिस्पॉन्स को ट्रिगर करता है और इम्यून सिस्टम असल बीमारी से लड़ने के लिए तैयार हो जाता है। लेकिन एमआरएनए कभी सेल के न्यूक्लियस में नहीं जाता जहां डीएनए होता है। पारंपरिक एमएमआर

0: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0300-402-03 ਤੇ ਕਾਲ ਕਰਨ ਦੀ www.iwebguy.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
2: आपकी सेहत हमारी जिम्मेदारी।
3: नमस्ते सत श्री अकाल आदाब, लिसनिंग टू कैलगरी मोस्ट पॉपुलर रेडियो, रेडियो सबरंग 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਸੋ ਲਗਾਤਾਰ ਜਿਹੜੀ ਹੈ ਜੀ ਬਾਰਿਸ਼ ਦਾ ਮਾਹੌਲ ਬਣਿਆ, ਬਟ ਅੱਜ ਦੀ ਜਿੱਤ ਦੀ ਜਿਹੜੀ ਗਰਮਾਹਟ ਹੈ ਉਹ ਕੈਨੇਡੀਅਨ ਜਿਹੜੇ ਨੇ ਇੰਜੋਏ ਕਰ ਰਿਹਾ, ਅਤੇ ਆਈ ਹੋਪ ਵੀ ਤੁਸੀਂ ਵੀ, ਕਿਉਂਕਿ ਇਹੋ ਜਿਹਾ ਮੈਚ ਜਦੋਂ ਜਿੱਤਦਾ ਅਤੇ ਸਾਰੇ ਲੋਕ ਜਿਹੜੇ ਨੇ ਉਹ ਇੰਜੋਏ ਕਰਦੇ ਆ। ਆਪਾਂ ਵੀ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ ਅਤੇ ਨਾਲ ਦੀ ਨਾਲ ਤੁਹਾਨੂੰ ਘਿਓ ਦੇ ਫਾਇਦੇ ਵੀ ਦੱਸਿਆ ਅਤੇ ਘਿਓ ਕਿੱਦਾਂ ਬਣਾਉਣਾ ਚਾਹੀਦਾ ਉਹ ਵੀ ਦੱਸਿਆ ਅੱਜ ਦੇ ਪ੍ਰੋਗਰਾਮ। ਜੇ ਤੁਸੀਂ ਚੰਗੇ ਤਰੀਕੇ ਨਾਲ ਪ੍ਰੋਗਰਾਮ ਸ਼ੁਰੂ ਤੋਂ ਸੁਣ ਰਹੇ ਹੋਗੇ, ਵੈਸੇ ਬਲਰਾਜ ਉਹਨਾਂ ਨੇ ਤੇ ਸੁਣ ਕੇ ਤੇ ਦੱਸਿਆ ਕਿ ਵੀ ਉਹਨਾਂ ਨੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ, ਕਿਉਂਕਿ ਇਹ ਚੰਗੀ ਇਨਫੋਰਮੇਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਅਤੇ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਆਪਾਂ। ਸੋ ਵੰਸ ਅਗੇਨ, ਕਿਉਂਕਿ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ ਤੁਸੀਂ 5 ਵਜੇ ਤੱਕ ਸੁਣੋਗੇ ਅਤੇ ਇਹਦੇ 'ਚ ਹੋਰ ਕਈ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਅਤੇ ਇੱਕ ਐਸੀ ਰਿਪੋਰਟ ਪੇਸ਼ ਕਰਦੇ ਹਾਂ ਜਿਹਦੇ 'ਚ ਥੋੜ੍ਹੀ ਜਿਹੀ

ਤੋਂ ਇਲਾਵਾ ਫ੍ਰੀ ਸਟੋਨ ਵਰਗੇ ਜਿਹੜੇ ਸਟੋਰ ਨੇ ਉੱਥੇ ਫੂਡ ਜਿਹੜੀਆਂ ਆਈਟਮਸ ਨੇ ਕਾਫੀ ਸਸਤੀਆਂ ਮਿਲ ਜਾਂਦੀਆਂ। ਸੋ ਅੱਜ ਵੈਸੇ ਆਲਰੇਡੀ ਕੈਨੇਡਾ ਜਿਹੜਾ ਬਹੁਤ ਖੁਸ਼ੀਆਂ ਦੇ ਵਿੱਚ ਝੂਮ ਰਹੇ ਆ ਕੈਨੇਡੀਅਨਸ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਅੱਗੇ ਵਧਾਉਂਦੇ ਹਾਂ ਪ੍ਰੋਗਰਾਮ ਦੀਆਂ। ਅੱਜ ਦੇ ਮੈਚਿਸ ਜਿਹੜੇ ਨੇ ਉਹ ਕਾਫੀ ਵਧੀਆ ਮੈਚ ਰਹੇ ਆ ਸੋ ਫਾਰ, ਤੇ ਕੈਨੇਡਾ ਨੇ ਸਾਊਥ ਅਫਰੀਕਾ ਨੂੰ 1-0 ਨਾਲ ਹਰਾਤਾ। ਕੱਲ ਬ੍ਰਾਜ਼ੀਲ ਤੇ ਜਾਪਾਨ ਦਾ ਮੈਚ ਜਿਹੜਾ 11 ਵਜੇ ਹੋਣਾ, ਫਿਰ ਕੱਲ ਹੀ ਜਿਹੜਾ ਦੂਸਰਾ ਮੈਚ ਜਰਮਨੀ ਦਾ ਪੈਰਾਗੁਆ ਦੇ ਨਾਲ ਹੋਣਾ 2:30, ਤੇ ਇਸ ਤੋਂ ਇਲਾਵਾ ਨੀਦਰਲੈਂਡ ਤੇ ਮੋਰੱਕੋ ਜਿਹੜੀ ਟੀਮ ਇੱਕ ਦੂਜੇ ਨੂੰ ਹਰਾਣਗੀਆਂ ਉਹਨਾਂ ਦੇ ਵਿੱਚੋਂ ਇੱਕ ਟੀਮ ਦੇ ਨਾਲ ਸ਼ਨੀਵਾਰ ਨੂੰ ਇਹ ਮੈਚ ਹੋਣਾ ਵੈਸੇ ਉਹਨਾਂ ਦਾ, ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਕੈਨੇਡਾ ਜਿਹੜਾ ਖੇਲੇਗਾ 16 ਟੀਮਾਂ ਦੇ ਵਿੱਚੋਂ। ਸੋ ਇਹਦਾ ਮਤਲਬ 16 ਦੇ ਵਿੱਚੋਂ ਫਿਰ 8 ਰਹਿ ਜਾਣਗੀਆਂ, ਤੇ 8 ਜੋ ਫਿਰ 4, ਤੇ ਇਸੇ ਤਰੀਕੇ ਨਾਲ ਸਿਲਸਿਲਾ ਜਿਹੜਾ ਜੀ ਅੱਗੇ ਚੱਲਦਾ ਰਹੇਗਾ। ਰਾਊਂਡ ਆਫ 32 ਦੇ ਵਿੱਚ ਕੈਨੇਡਾ ਜਿਹੜਾ ਆਲਰੇਡੀ ਪਹੁੰਚ ਚੁੱਕਿਆ, ਹਲੇ ਬਾਕੀ ਦੀਆਂ ਟੀਮਾਂ ਜਿਹੜੀਆਂ ਨੇ ਉਹ ਹੌਲੀ ਹੌਲੀ ਕਰਕੇ ਆਣਗੀਆਂ। ਕੈਨੇਡਾ ਤੋਂ ਬਾਅਦ ਫਿਰ ਬ੍ਰਾਜ਼ੀਲ ਜਾਪਾਨ ਚੋਂ ਜਿਹੜਾ ਕੋਈ ਆਏਗਾ, ਜਰਮਨੀ ਪੈਰਾਗੁਆ ਨੀਦਰਲੈਂਡ ਮੋਰੱਕੋ ਫਰਾਂਸ ਸਵੀਡਨ ਤੇ ਕੋਡੀ ਅਵੇਰੋ ਜਿਹੜੀ ਏ ਇੱਥੋਂ, ਤੇ ਨਾਰਵੇ ਦੇ ਵਿੱਚੋਂ ਜਿਹੜੀ ਟੀਮ ਪਹੁੰਚੇਗੀ, ਮੈਕਸੀਕੋ ਇਕੁਆਡੋਰ, ਇਕੁਆਡੋਰ ਨੇ ਤੁਹਾਨੂੰ ਪਤਾ ਵੀ ਜਰਮਨੀ ਨੂੰ ਹਰਾਤਾ, ਤੇ ਮੈਕਸੀਕੋ ਦੀ ਟੀਮ ਦੇ ਨਾਲ ਉਹਨਾਂ ਦਾ ਹੁਣ ਪੰਗਾ ਪੈਣਾ। ਬੈਲਜੀਅਮ ਸੈਨੇਗਲ, ਜਿਹੜਾ ਸੈਨੇਗਲ ਤੇ ਬੈਲਜੀਅਮ ਨੇ ਵੀ ਵਧੀਆ ਵਧੀਆ ਮੈਚ ਜਿੱਤੇ, ਤੇ USA ਬੋਸਨੀਆ ਜਿਹੜਾ ਇਹ ਆਪਸ ਚ ਖੇਲਣ ਜਾ ਰਹੇ ਨੇ ਮੈਚ। ਫਿਰ ਸਪੇਨ ਤੇ ਆਸਟਰੀਆ, ਪੁਰਤਗਾਲ ਤੇ ਕੋਰੇਸ਼ੀਆ, ਸਵਿਟਜ਼ਰਲੈਂਡ ਅਲਜੀਰੀਆ, ਆਸਟ੍ਰੇਲੀਆ ਤੇ ਇਜਿਪਟ, ਕੋਲੰਬੀਆ ਗਾਨਾ ਇਹਨਾਂ ਦਾ ਮੈਚ ਵੀ ਰਹਿੰਦਾ, ਅਰਜਨਟੀਨਾ ਤੇ ਕਾਬੋ ਵਰਡੇ ਜਿਹੜੀ ਹੈ ਇਹਨਾਂ ਦੇ ਮੈਚ ਜਿਹੜੇ ਨੇ ਹੋਣਗੇ। ਸੋ ਰਾਊਂਡ 16 ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਟੀਮ ਪਹੁੰਚੀ ਹੈ July 4 ਨੂੰ ਜਿਹਦਾ ਮੈਚ ਹੋਣਾ ਉਹ ਕੈਨੇਡਾ ਹੈ, ਬਾਕੀ ਸਾਰੀਆਂ ਜਿਹੜੀਆਂ ਨੇ ਇਸ ਤੋਂ ਬਾਅਦ ਦੇਖੀਆਂ ਜਾਣਗੀਆਂ। 4 ਮੈਚਾਂ ਦੇ ਵਿੱਚ ਜਿਹੜਾ ਜਿੱਤੇਗਾ ਤੇ ਦੇਖਦੇ ਹਾਂ ਵੀ ਅੱਗੇ ਕਿੱਧਰਲੇ ਪਾਸੇ ਜਾਂਦਾ, ਜੇ ਕੈਨੇਡਾ ਜਿੱਤ ਕੇ ਆਪਣੇ ਰਾਊਂਡ 'ਚ ਅੱਗੇ ਪਹੁੰਚਦਾ ਫਿਰ ਸੈਮੀਫਾਈਨਲ 'ਚ ਜਾਏਗਾ ਸਿੱਧਾ ਹੀ, ਤੇ ਸੈਮੀਫਾਈਨਲ ਤੋਂ ਬਾਅਦ ਫਿਰ ਹੋਰ ਵੀ ਮੈਚਿਸ ਜਿਹੜੇ ਨੇ ਉਹ ਦਿਖਾਏ ਜਾਣਗੇ ਕਿਸ ਤਰੀਕੇ ਦੇ ਨਾਲ ਹੋਣੇ ਆ ਜੀ। ਪਲੇ ਆਫਸ ਵੈਸੇ ਕਾਫੀ ਨੇ, ਨੋਟ ਸੈਮੀਫਾਈਨਲ ਤੇ ਨਹੀਂ ਹਾਲੇ ਕਿਉਂਕਿ 16 ਦੇ ਵਿੱਚੋਂ ਸੈਮੀਫਾਈਨਲ ਨਹੀਂ ਬਣਦਾ, ਤੇ ਇਸ ਤਰੀਕੇ ਦੇ ਨਾਲ ਮੈਚ ਜਿਹੜੇ ਨੇ ਚੱਲਣਗੇ। ਤੇ ਹੁਣ ਲਗਾਤਾਰ ਕੈਨੇਡੀਅਨ ਦੀ ਜਿਹੜੀਆਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਇਸ ਗੱਲ ਨੂੰ ਲੈ ਕੇ, ਤੇ ਜਿੱਥੇ ਮੈਂ ਤੁਹਾਨੂੰ ਕੁਛ ਇੱਕ ਖਬਰਾਂ ਸੁਣਾ ਰਿਹਾ ਨਾਲ ਦੀ ਨਾਲ ਹੀ ਕੁਛ ਆਪਾਂ ਗੀਤ ਸੰਗੀਤ ਵੀ ਜਿਹੜੇ ਆ ਉਹ ਵੀ ਸੁਣ ਲੈਂਦੇ ਹਾਂ, ਤੇ ਨਵੇਂ ਨਵੇਂ ਗਾਣੇ ਆਉਂਦੇ ਆ। ਤੇ ਅੱਜ ਕੱਲ੍ਹ ਜਦੋਂ ਆਪਾਂ ਅਕਸਰ ਜਿਹੜਾ ਗਾਣਾ ਸੁਣਦੇ ਹਾਂ ਉਹ ਸਤਿੰਦਰ ਸਰਤਾਜ ਦਾ ਜ਼ਿਆਦਾ ਸੁਣਦੇ ਹਾਂ, ਤੇ ਮੈਨੂੰ ਲੱਗਦਾ ਵੀ ਫਿਰ ਤੋਂ ਸਤਿੰਦਰ ਸਰਤਾਜ ਦਾ ਹੀ ਕੋਈ ਨਾ ਕੋਈ ਗੀਤ ਸੁਣ ਲੈਂਦੇ ਹਾਂ, ਫਿਰ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਰਹਾਂਗੇ, ਕਿਉਂਕਿ ਇਹ ਪ੍ਰੋਗਰਾਮ ਜਿਹੜੇ ਨੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੱਕ, 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਤੇ ਇਹ ਵਾਲਾ ਜਿਹੜਾ ਗੀਤ ਹੈ ਵੈਸੇ ਤੁਸੀਂ ਕਾਫੀ ਵਾਰੀ ਸੁਣਿਆ, ਤੇ ਫਿਰ ਵੀ ਆਪਾਂ ਆਪਣੀ ਕੋਸ਼ਿਸ਼ ਕਰਦੇ ਹਾਂ ਵੀ ਤੁਹਾਨੂੰ ਇਹ ਸੁਣਾ ਦਈਏ ਦੁਬਾਰਾ ਤੋਂ, ਤੇ ਤਾਂ ਕਿ ਤੁਸੀਂ ਪ੍ਰੋਗਰਾਮ ਵੀ ਇੰਜੋਏ ਕਰਦੇ ਰਹੋ। ਬਾਰਿਸ਼ ਬਹੁਤ ਪੈ ਰਹੀ ਹੈ ਜੀ ਬਾਹਰ, ਜੇ ਤੁਸੀਂ ਬਾਹਰ ਘੁੰਮ ਫਿਰ ਰਹੇ ਹੋ ਜਾਂ ਕਿਸੇ ਪਾਸੇ ਜਾ ਰਹੇ ਹੋ ਤੇ ਸੇਫਟੀ ਦਾ ਧਿਆਨ ਜ਼ਰੂਰ ਰੱਖਣਾ। ਪ੍ਰੋਗਰਾਮ ਸੁਣਦੇ ਇੰਜੋਏ ਕਰਦੇ ਠੀਕ ਹੈ, ਬਟ ਨਾਲ ਦੀ ਨਾਲ ਹੀ ਆਪਣੀ ਸੇਫਟੀ ਸਭ ਤੋਂ ਪਹਿਲਾਂ ਧਿਆਨ।

ਕਲੀ ਜੋਟਾ ਇਹ ਸੀਗਾ ਜੀ ਫਿਲਮ ਦਾ ਨਾਂ ਜਿਹਦੇ ਚ ਤੁਸੀਂ ਇਹ ਗੀਤ ਸੁਣਿਆ ਫਿਲਮਾਂ ਵੈਸੇ ਨਵੇਂ ਨਵੇਂ ਟ੍ਰੇਲਰ ਵੀ ਰਿਲੀਜ਼ ਹੋ ਰਹੇ ਆ ਸਰਪੰਚ ਦਾ ਵੀ ਟ੍ਰੇਲਰ ਰਿਲੀਜ਼ ਹੋਇਆ

0: ਇਹ ਸੀਗੇ ਨਵੇਂ ਨਵੇਂ ਛੋਟੇ ਛੋਟੇ ਗੀਤ ਨੇ ਜਿਹੜੇ ਤੁਸੀਂ ਸੁਣ ਰਹੇ ਹੋ, ਤੇ ਮੁੰਡੇ ਕੁੜੀਆਂ ਦੀਆਂ ਸਟੋਰੀਆਂ ਦੇ ਵਿੱਚ ਇੱਕ ਸਟੋਰੀ ਅੱਜ ਕੱਲ੍ਹ ਜਿਹੜੀ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ, ਥੋੜ੍ਹਾ ਜਿਹਾ ਉਹਦੇ 'ਤੇ ਜ਼ਿਕਰ ਕਰਦੇ ਹਾਂ ਤੇ ਫਿਰ ਗੱਲਬਾਤ ਨੂੰ ਅੱਗੇ ਲੈ ਕੇ ਚੱਲਦੇ ਹਾਂ। ਸਬਰੰਗ ਰੇਡੀਓ
1: ਪਹਿਲੇ ਮੁਸਕਾਨ ਰਸਤੋਗੀ, ਫਿਰ ਸੋਨਮ ਰਘੁਵੰਸ਼ੀ ਔਰ ਅਬ ਕੇਤਨ ਅਗਰਵਾਲ ਹੱਤਿਆਕਾਂਡ ਕੇ ਬਾਅਦ ਸੀਆ ਗੋਇਲ। ਇਹ ਸਭੀ ਮਾਮਲੇ ਕਿਸੀ ਵੀ ਭਾਰਤੀ ਪਰਿਵਾਰ ਕੋ ਝਕਝੋਰ ਕਰ ਰੱਖ ਦੇਣੇ ਵਾਲੇ ਹੈ, ਜਿਨ੍ਹੋਂਨੇ ਇਨ ਲੜਕੀਓਂ ਕੇ ਚਲਤੇ ਆਪਣੇ ਬੇਟੇ ਕੋ ਖੋ ਦਿਆ। ਮੀਡੀਆ ਮੇਂ ਤੋ ਇਨ ਕੇਸਿਸ ਕੋ ਲੇਕਰ ਕਾਫੀ ਡਿਟੇਲ ਬਾਹਰ ਆਈ, ਲੇਕਿਨ ਕਿਆ ਕੋਰਟ ਮੇਂ ਵੀ ਇਹ ਕੇਸ ਐਸੇ ਚਲਤੇ ਹੈ ਜੈਸੇ ਬਾਹਰ ਦੁਨੀਆ ਮੇਂ ਦਿਖਾਈ ਦੇਤੇ ਹੈ? ਇਹ ਬੜਾ ਸਵਾਲ ਇਸ ਲਈ ਵੀ ਕਿਉਂਕਿ ਜੋ ਬਾਤੇ ਮੀਡੀਆ ਕੇ ਜ਼ਰੀਏ ਬਾਹਰ ਆਤੀ ਹੈ ਵੋ ਕੋਰਟ ਮੇਂ ਪ੍ਰੂਵ ਕਰਨੀ ਉਤਨੀ ਹੀ ਮੁਸ਼ਕਿਲ ਹੋਤੀ ਹੈ। ਤਾਜ਼ਾ ਮਾਮਲਾ ਸੀਆ ਗੋਇਲ ਕੇਸ ਕਾ ਹੀ ਲੈ ਲੀਜੀਏ। ਸੀਆ ਗੋਇਲ ਕੇ ਵਕੀਲ ਨੇ NDTV ਕੋ ਦੀਏ ਇੱਕ ਇੰਟਰਵਿਊ ਮੇਂ ਜਿਨ ਚੀਜ਼ੋਂ ਕੇ ਬਾਰੇ ਮੇਂ ਬਾਤ ਕੀ ਹੈ ਵੋ ਸੋਚਨੇ ਪਰ ਮਜਬੂਰ ਕਰ ਦੇਤੀ ਹੈ, ਜਿਸਕੇ ਬਾਅਦ ਸਬਸੇ ਪਹਿਲਾ ਸਵਾਲ ਜੋ ਜ਼ਹਿਨ ਮੇਂ ਆਤਾ ਹੈ ਵੋ ਯਹੀ ਕਿ ਕਿਆ ਕੇਤਨ ਅਗਰਵਾਲ ਕੀ ਹੱਤਿਆ ਕੇ ਬਾਅਦ ਵੀ ਸੀਆ ਗੋਇਲ ਜੇਲ ਸੇ ਬਾਹਰ ਆ ਜਾਏਂਗੀ? ਨਮਸਕਾਰ, ਮੇਰਾ ਨਾਮ ਹੈ ਰਵੀ ਸ਼ੰਕਰ, ਆਪ ਦੇਖ ਰਹੇ ਹੈ ਖਬਰਗਾਓਂ। ਹਮ ਇਸੀ ਸਵਾਲ ਪਰ ਚਰਚਾ ਕਰੇਂਗੇ ਔਰ ਵੋ ਵੀ ਸੀਆ ਗੋਇਲ ਕੇ ਵਕੀਲ ਆਸ਼ੂਤੋਸ਼ ਸ਼੍ਰੀਵਾਸਤਵ ਕੇ ਦੀਏ ਬਿਆਨ ਕੇ ਜ਼ਰੀਏ। ਐਡਵੋਕੇਟ ਆਸ਼ੂਤੋਸ਼ ਨੇ ਸ਼ਿਵ ਅਰੂਰ ਸੇ ਬਾਤ ਕਰਤੇ ਹੋਏ ਕੇਸ ਸੇ ਜੁੜੇ ਜਿਨ ਵਿਸ਼ਿਓਂ ਪਰ ਚਰਚਾ ਕੀ ਹੈ ਵੋ ਕਾਫੀ ਚੌਂਕਾਨੇ ਵਾਲੇ ਹੈ, ਜਿਸਸੇ ਪਤਾ ਚਲਤਾ ਹੈ ਕਿ ਕੈਸੇ ਕਾਨੂੰਨ ਅਪਰਾਧ ਕੋ ਸਿਰਫ ਸਬੂਤੋਂ ਕੇ ਨਜ਼ਰੀਏ ਸੇ ਦੇਖਤਾ ਹੈ ਨਾ ਕਿ ਮੀਡੀਆ ਕੀ ਨਜ਼ਰ ਸੇ। ਇਸ ਇੰਟਰਵਿਊ ਮੇਂ ਸੀਆ ਕੇ ਵਕੀਲ ਸੇ ਜਬ ਪੂਛਾ ਗਿਆ ਕਿ ਕਿਆ ਸੀਆ ਗੋਇਲ ਨੇ ਆਪਣਾ ਅਪਰਾਧ ਕੋ ਬੋਲ ਕਰ ਲਿਆ ਹੈ ਤੋ ਵਕੀਲ ਕਾ ਕਹਿਣਾ ਹੈ ਕਿ ਭਾਰਤੀ ਸਾਕਸ਼ ਅਧਿਨਿਯਮ ਯਾ ਕਹੇ BSA ਕੀ ਧਾਰਾ 23 ਕੇ ਮੁਤਾਬਿਕ ਅਗਰ ਡਿਟੈਂਸ਼ਨ ਕੇ ਦੌਰਾਨ ਪੁਲਿਸ ਦੁਆਰਾ ਕਿਸੀ ਸ਼ਖਸ ਕਾ ਕਨਫੈਸ਼ਨ ਲਿਆ ਜਾਤਾ ਹੈ ਤੋ ਵੋ ਕਾਨੂੰਨ ਕੀ ਨਜ਼ਰ ਮੇਂ ਮਾਨੇ ਨਹੀਂ ਹੋਤਾ। ਸੀਆ ਕੇ ਵਕੀਲ ਆਸ਼ੂਤੋਸ਼ ਕੇ ਮੁਤਾਬਿਕ CRPC ਕੇ ਸੈਕਸ਼ਨ 164 ਕੇ ਤਹਿਤ ਸੀਆ ਬੰਦ ਕਮਰੇ ਮੇਂ ਪੁਲਿਸ ਕੀ ਮੌਜੂਦਗੀ ਕੇ ਬਗੈਰ ਮੈਜਿਸਟ੍ਰੇਟ ਕੇ ਆਗੇ ਜੋ ਬਿਆਨ ਦੇਂਗੀ ਵਹੀ ਮਾਨੇ ਹੋਗਾ ਜੋ ਫਿਲਹਾਲ ਅਭੀ ਤੱਕ ਨਹੀਂ ਹੁਆ ਹੈ। ਇਸਕੇ ਅਲਾਵਾ ਵਕੀਲ ਕਾ ਯੇ ਵੀ ਕਹਿਣਾ ਹੈ ਕਿ ਹਮੇਂ ਇਹ ਦੇਖਨੇ ਕੀ ਜ਼ਰੂਰਤ ਵੀ ਹੈ ਕਿ ਕਿਆ ਕੋਈ ਐਸਾ ਗਵਾਹ ਹੈ ਜਿਸਨੇ ਇਸ ਪੂਰੀ ਘਟਨਾ ਕੋ ਆਪਣੀ ਆਂਖੋਂ ਕੇ ਸਾਹਮਣੇ ਹੋਤੇ ਹੋਏ ਦੇਖਾ ਹੈ ਜੋ ਇਹ ਗਵਾਹੀ ਦੇ ਸਕੇ ਕਿ ਕੇਤਨ ਅਗਰਵਾਲ ਕੀ ਹੱਤਿਆ ਮੇਂ ਸੀਆ ਗੋਇਲ ਕਾ ਕੋਈ ਰੋਲ ਹੈ, ਤਬ ਬਾਤ ਕੁਛ ਔਰ ਹੋਗੀ। ਲੇਕਿਨ ਆਸ਼ੂਤੋਸ਼ ਕੇ ਮੁਤਾਬਿਕ ਫਿਲਹਾਲ ਕੋਈ ਵੀ ਐਸਾ ਗਵਾਹ ਪੁਲਿਸ ਕੇ ਪਾਸ ਨਹੀਂ ਹੈ। ਆਗੇ ਵਕੀਲ ਕਾ ਯੇ ਵੀ ਕਹਿਣਾ ਹੈ ਕਿ ਇਸਕੇ ਅਲਾਵਾ ਪੁਲਿਸ ਕੇ ਪਾਸ ਔਰ ਕੋਈ ਐਸਾ ਸਬੂਤ ਨਹੀਂ ਹੈ ਜੋ ਉਨਕੀ ਕਲਾਇੰਟ ਸੀਆ ਗੋਇਲ ਕੋ ਕੇਤਨ ਅਗਰਵਾਲ ਕੀ ਹੱਤਿਆ ਸੇ ਡਾਇਰੈਕਟਲੀ ਜੋੜਤਾ ਹੋ। ਹਾਲਾਂਕਿ ਵੋ ਯੇ ਵੀ ਕਹਤੇ ਹੈ ਕਿ ਫਿਲਹਾਲ ਪੁਲਿਸ ਨੇ ਚਾਰਜਸ਼ੀਟ ਦਾਇਰ ਨਹੀਂ ਕੀ ਹੈ ਤੋ ਅਭੀ ਚਾਰਜਸ਼ੀਟ ਸੇ ਵੀ ਕਾਫੀ ਚੀਜ਼ੋਂ ਕੀ ਕਲੈਰਿਟੀ ਆਏਗੀ। ਇਸ ਇੰਟਰਵਿਊ ਮੇਂ ਜਬ ਐਡਵੋਕੇਟ ਆਸ਼ੂਤੋਸ਼ ਸੇ ਪੂਛਾ ਗਿਆ ਕਿ ਸੀਆ ਕਾ ਆਪਣੇ ਡਿਫੈਂਸ ਮੇਂ ਕਿਆ ਕਹਿਣਾ ਹੈ ਤੋ ਵਕੀਲ ਕਾ ਜਵਾਬ ਸੁਣਨੇ ਵਾਲਾ ਹੈ। ਵਕੀਲ ਕੇ ਮੁਤਾਬਿਕ NDPC ਐਕਟ ਯਾਨੀ ਡਰੱਗ ਕਾ ਮਾਮਲਾ ਹੋ ਯਾ PMLA ਯਾਨੀ ਮਨੀ ਲਾਂਡਰਿੰਗ ਕਾ ਮਾਮਲਾ, ਐਸੇ ਕੇਸਿਸ ਮੇਂ ਦੋਸ਼ੀ ਕੋ ਯੇ ਸਾਬਿਤ ਕਰਨਾ ਹੋਤਾ ਹੈ ਕਿ ਉਸਨੇ ਅਪਰਾਧ ਨਹੀਂ ਕੀਆ। ਲੇਕਿਨ ਸੀਆ ਗੋਇਲ ਕੇ ਮਾਮਲੇ ਮੇਂ ਜਹਾਂ ਕਿਸੀ ਪਰ ਹੱਤਿਆ ਕਾ ਆਰੋਪ ਲਗਤਾ ਹੈ, ਐਸੀ ਸਥਿਤੀ ਮੇਂ ਪੁਲਿਸ ਕੋ ਯੇ ਸਾਬਿਤ ਕਰਨਾ ਹੈ ਕਿ ਕਿਆ ਸੀਆ ਨੇ ਵਾਕਈ ਕੇਤਨ ਅਗਰਵਾਲ ਕੀ ਹੱਤਿਆ ਕੀ ਹੈ। ਵਕੀਲ ਕੇ ਮੁਤਾਬਿਕ ਯੇ ਸਭ ਇਨਵੈਸਟੀਗੇਸ਼ਨ ਖਤਮ ਹੋਣੇ ਕੇ ਬਾਅਦ ਜਬ ਪੁਲਿਸ ਚਾਰਜਸ਼ੀਟ ਫਾਈਲ ਕਰੇਗੀ ਔਰ ਉਸਮੇਂ ਕਿਨ ਕਿਨ ਸਬੂਤੋਂ ਕੇ ਆਧਾਰ ਪਰ ਯਾ ਗਵਾਹੀਓਂ ਕੇ ਆਧਾਰ ਪਰ ਸੀਆ ਕੋ ਆਰੋਪੀ ਬਣਾਇਆ ਜਾਤਾ ਹੈ ਵੋ ਸਭ ਤਭੀ ਪਤਾ ਚਲੇਗਾ। ਵਕੀਲ ਕਾ ਕਹਿਣਾ ਹੈ ਕਿ ਫਿਲਹਾਲ ਸੀਆ ਗੋਇਲ ਪੁਲਿਸ ਕੇ ਸਾਥ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੀ ਹੈ ਔਰ ਇਨਵੈਸਟੀਗੇਸ਼ਨ ਮੇਂ ਮਦਦ ਕਰ ਰਹੀ ਹੈ। ਐਡਵੋਕੇਟ ਆਸ਼ੂਤੋਸ਼ ਸੇ ਜਬ ਮੀਡੀਆ ਮੇਂ ਚਲ ਰਹੀ ਬਾਤੋਂ ਕੇ ਬਾਰੇ ਮੇਂ ਪੂਛਾ ਜਾਤਾ ਹੈ, ਜੈਸੇ ਚੇਤਨ ਔਰ ਸੀਆ ਨੇ ਮਿਲਕਰ ਕੇਤਨ ਕੋ ਮਾਰਾ, ਜਬ ਚੇਤਨ ਔਰ ਸੀਆ ਇੱਕ ਦੂਸਰੇ ਪਰ ਇਲਜ਼ਾਮ ਲਗਾ ਰਹੇ ਹੈ ਯਾ ਔਰ ਵੀ ਜੋ ਬਾਤੇਂ ਚਲ ਰਹੀ ਹੈ ਉਸ ਪਰ ਸੀਆ ਕੇ ਵਕੀਲ ਕਾ ਕਹਿਣਾ ਹੈ ਕਿ ਸੀਆ ਔਰ ਪੁਲਿਸ ਕੇ ਬੀਚ ਜੋ ਬਾਤਚੀਤ ਹੈ ਵੋ ਅਭੀ ਕਿਸੀ ਕੋ ਨਹੀਂ ਪਤਾ ਔਰ ਵੋ ਤਭੀ ਇਨ ਮੁੱਦੋਂ ਪਰ ਬਾਤ ਕਰੇਂਗੇ ਅਗਰ ਚਾਰਜਸ਼ੀਟ ਮੇਂ ਐਸੀ ਬਾਤੋਂ ਕਾ ਜ਼ਿਕਰ ਹੋਤਾ ਹੈ ਜੋ ਫਿਲਹਾਲ ਸੂਤਰੋਂ ਕੇ ਜ਼ਰੀਏ ਮੀਡੀਆ ਮੇਂ ਚਲ ਰਹੀ ਹੈ। ਇਸੀ ਇੰਟਰਵਿਊ ਮੇਂ ਸੀਆ ਕੇ ਮਾਤਾ ਪਿਤਾ ਕੇ ਬਿਆਨ ਕੋ ਲੇਕਰ ਵੀ ਸਵਾਲ ਉੱਠਦਾ ਹੈ, ਜੈਸੇ ਸੀਆ ਕੇ ਮਾਤਾ ਪਿਤਾ ਕਾ ਕਹਿਣਾ ਹੈ ਕਿ ਕੇਤਨ ਕੇ ਪਰਿਵਾਰ ਕੀ ਤਰਫ ਸੇ ਸੀਆ ਪਰ ਸ਼ਾਦੀ ਕੇ ਦਬਾਵ ਬਣਾਏ ਜਾ ਰਹੇ ਥੇ। ਸੀਆ ਕੇ ਪਿਤਾ ਕੇ ਮੁਤਾਬਿਕ ਕੇਤਨ ਨੇ ਆਪਣੇ ਬਾਰੇ ਮੇਂ ਗਲਤ ਜਾਣਕਾਰੀ ਦੀ, ਉਸਕੇ ਸਰ ਪਰ ਬਾਲ ਨਹੀਂ ਥੇ ਔਰ ਉਸਨੇ ਆਪਣੀ ਇਹ ਬਾਤ ਛੁਪਾਈ। ਸੀਆ ਇਸ ਮਰਡਰ ਕੇ ਲੀਏ ਅਕੇਲੇ ਜ਼ਿੰਮੇਦਾਰ ਨਹੀਂ ਹੈ। ਆਪਕਾ ਇਸ ਪਰ ਕਿਆ ਕਹਿਣਾ ਹੈ ਹਮੇਂ ਕਮੈਂਟ ਕਰਕੇ ਜ਼ਰੂਰ ਬਤਾਏ। ਇਸ ਪਰ ਸੀਆ ਕੇ ਵਕੀਲ ਕਾ ਜਵਾਬ ਥਾ ਕਿ ਅਗਰ ਸੀਆ ਕੇ ਪਿਤਾ ਨੇ ਐਸੀ ਬਾਤ ਕਹੀ ਵੀ ਹੈ ਕਿ ਸੀਆ ਇਸ ਰਿਲੇਸ਼ਨ ਸੇ ਖੁਸ਼ ਨਹੀਂ ਥੀ ਤੋ ਇਸਸੇ ਕੁਛ ਸਾਬਿਤ ਨਹੀਂ ਹੋਤਾ ਕਿ ਜੋ ਉਸ ਪਰ ਹੱਤਿਆ ਕੇ ਆਰੋਪ ਲਗ ਰਹੇ ਵੋ ਸਹੀ ਹੈ। ਇਸਕੇ ਲੀਏ ਪੁਲਿਸ ਕੇ ਪਾਸ ਠੋਸ ਸਬੂਤ ਹੋਣੇ ਚਾਹੀਏ ਜੋ ਸੀਆ ਪਰ ਸ਼ੱਕ ਕਰਨੇ ਕੇ ਲੀਏ ਜ਼ਰੂਰੀ ਹੋ, ਲੇਕਿਨ ਸਿਰਫ ਸ਼ੱਕ ਕੇ ਆਧਾਰ ਪਰ ਵੀ ਕਿਸੀ ਕੋ ਦੋਸ਼ੀ ਨਹੀਂ ਠਹਿਰਾ ਜਾ ਸਕਦਾ। ਐਡਵੋਕੇਟ ਆਸ਼ੂਤੋਸ਼ ਕੇ ਮੁਤਾਬਿਕ ਸੀਆ ਕੇ ਪਿਤਾ ਨੇ ਪਹਿਲੇ ਹੀ ਕਹਾ ਥਾ ਕਿ ਅਗਰ ਸੀਆ ਦੋਸ਼ੀ ਹੈ ਤੋ ਉਸ ਪਰ ਉਚਿਤ ਕਾਰਵਾਈ ਹੋਣੀ ਚਾਹੀਏ, ਲੇਕਿਨ ਸਵਾਲ ਯੇ ਉੱਠਤਾ ਹੈ ਕਿ ਕਿਆ ਸੀਆ ਦੋਸ਼ੀ ਹੈ ਔਰ ਸੀਆ ਕੋ ਦੋਸ਼ੀ

0: ਅਸੀਂ ਮੈਡੀਕਲ ਇਲੈਕਟ੍ਰੋਨਿਕਸ, ਖੇਤੀਬਾੜੀ ਇਲੈਕਟ੍ਰੋਨਿਕਸ ਅਤੇ ਡਿਫੈਂਸ ਇਲੈਕਟ੍ਰੋਨਿਕਸ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। 2025 ਤੱਕ ਅਸੀਂ 100% ਨਿਰਯਾਤ ਤੇ ਕੇਂਦਰਿਤ ਸਨ, ਪਰ 2026 ਦੇ ਵਿੱਚ ਹੁਣ ਅਸੀਂ ਭਾਰਤੀ ਬਾਜ਼ਾਰ ਨੂੰ ਸਪਲਾਈ ਵੀ ਕਰ ਰਹੇ ਹਾਂ ਅਤੇ ਆਪਣੀ ਉਤਪਾਦਨ ਸਮਰੱਥਾ ਦੇ ਵਿੱਚ ਵਾਧਾ ਵੀ ਕੀਤਾ ਹੈ। ਡਾਰਕ ਫੈਕਟਰੀਆਂ ਤੋਂ ਊਰਜਾ ਕੁਸ਼ਲਤਾ ਨੂੰ ਉਤਸ਼ਾਹ ਮਿਲਣ ਅਤੇ ਕਾਰਬਨ ਫੁੱਟਪ੍ਰਿੰਟ ਘਟਣ ਦੀ ਉਮੀਦ ਹੈ। ਉਦਯੋਗ ਦੇ ਵਿੱਚ ਕੁੱਲ ਬਿਜਲੀ ਦਾ ਲਗਭਗ 15-20% ਹਿੱਸਾ ਸਿਰਫ ਲਾਈਟਾਂ ਦੇ ਲਈ ਵਰਤਿਆ ਜਾਂਦਾ ਹੈ। ਡਾਰਕ ਫੈਕਟਰੀ ਦੇ ਵਿੱਚ ਲਾਈਟਾਂ ਬੰਦ ਰਹਿਣ ਦੇ ਕਾਰਨ ਇਹ ਸਾਰਾ ਖਰਚਾ ਬਚ ਜਾਂਦਾ ਹੈ। ਇਸ ਬਚਤ ਦਾ ਲਾਭ ਕੰਪਨੀ ਗਾਹਕਾਂ ਦੇ ਨਾਲ ਸਾਂਝਾ ਕਰੇਗੀ। ਇਸ ਨਾਲ ਉਤਪਾਦ ਦੀ ਕੀਮਤ ਵੀ ਘੱਟ ਹੋਏਗੀ। ਆਟੋਮੇਸ਼ਨ ਕਾਰਨ ਨੌਕਰੀਆਂ ਖਤਮ ਹੋਣ ਦੇ ਡਰ ਵੀ ਪੈਦਾ ਹੋਏ ਹਨ, ਪਰ ਮਾਹਰ ਇਸ ਨੂੰ ਲੈ ਕੇ ਆਸ਼ਾਵਾਦੀ ਹਨ।
1: ਮੇਰੀ ਰਾਏ ਵਿੱਚ ਇਸ ਨਾਲ ਹੋਰ ਰੋਜ਼ਗਾਰ ਪੈਦਾ ਹੋਵੇਗਾ। ਟੈਸਟਿੰਗ, ਨਿਰਮਾਣ ਅਤੇ ਪੈਕੇਜਿੰਗ ਪਹਿਲਾਂ ਹੀ ਕਾਫੀ ਹੱਦ ਤੱਕ ਆਟੋਮੇਟਿਡ ਹਨ। ਸਿਰਫ ਡਿਜ਼ਾਈਨ ਵਾਲਾ ਹਿੱਸਾ ਹੀ ਹੱਥੀਂ ਕੀਤਾ ਜਾਂਦਾ ਹੈ। ਉਸ ਤੋਂ ਬਾਅਦ CAD ਟੂਲ ਵੀ ਆਟੋਮੇਟਿਡ ਹੋ ਜਾਂਦੇ ਹਨ। ਇਸ ਲਈ ਆਟੋਮੇਸ਼ਨ ਪਹਿਲਾਂ ਤੋਂ ਹੀ ਸੈਮੀ ਕੰਡਕਟਰ ਖੇਤਰ ਦਾ ਹਿੱਸਾ ਹੈ। ਇਹ ਨੌਕਰੀਆਂ ਨੂੰ ਖਤਮ ਨਹੀਂ ਕਰੇਗੀ।
2: ਫੈਕਟਰੀ ਜਿਹੜੀਆਂ ਨੇ ਮੈਂ ਚਾਈਨਾ 'ਚ ਵੀ ਵਿਜ਼ਿਟ ਕਰਕੇ ਆਇਆ ਅਤੇ ਉੱਥੇ ਵੀ ਦੇਖੀਆਂ, ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਬਟ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਫਿਰ ਇਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਪਤਾ ਜਿਹੜੀਆਂ ਜਾਰੀ ਰੱਖਦੇ ਹਾਂ ਇਸ ਰਿਪੋਰਟ ਤੋਂ ਬਾਅਦ।
3: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca।
4: एयरड्री अब आपकी फैमिली की सेहत को मिल गया है एक नया घर।
5: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
4: मिलिए डॉक्टर मघर शाह और डॉक्टर समरीन रहमान से।
5: हमारे तजुर्बाकार डॉक्टर्स आपको देती है मुकम्मल केयर।
4: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
5: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
4: आज ही विजिट करें किंग्स व्यू बुलेवर्ड पर, या कॉल करें 587-360-6890 687-360-6890। लाइफलाइन मेडिकल क्लिनिक,
5: आपकी सेहत हमारी जिम्मेदारी।
6: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
7: Asia Pacific Immigration Consulting
8: Limited.
7: The time
8: is 4 p.m. Student visa.
9: You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਅੱਜ ਦੇ ਪ੍ਰੋਗਰਾਮ ਚ ਆਪਾਂ ਬਾਰ ਬਾਰ ਜਿਹੜੀ ਚਰਚਾ ਵੈਸੇ ਚੱਲ ਰਹੀ ਹੈ ਕਿਉਂਕਿ ਐਡਾ ਵੱਡਾ ਮੈਚ ਕੈਨੇਡਾ ਨੇ ਅੱਜ ਜਿੱਤਿਆ ਤੇ ਜਿਹਦੇ ਕਰਕੇ ਕਾਫੀ ਖੁਸ਼ੀਆਂ ਜਿਹੜੀਆਂ ਨੇ ਜਗ੍ਹਾ ਜਗ੍ਹਾ ਤੇ ਮਨਾਈਆਂ ਜਾ ਰਹੀਆਂ, ਸਪੈਸ਼ਲੀ ਕੈਨੇਡੀਅਨ ਜਿਹੜੇ ਨੇ ਕਿਤੇ ਵੀ ਬੈਠੇ ਆ ਤੇ ਉਹ ਇਹਨਾਂ ਖੁਸ਼ੀਆਂ ਨੂੰ ਜਿਹੜਾ ਸੈਲੀਬ੍ਰੇਟ ਕਰ ਰਹੇ ਆ। ਸੋ ਪ੍ਰੋਗਰਾਮ ਚ ਅੱਗੇ ਵਧਦਿਆਂ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਲਈਏ। ਇੱਕ ਛੋਟੀ ਜਿਹੀ ਖਬਰ ਜਿਹੜੀ ਹੈ ਉਹ ਪਹਿਲਾਂ ਸ਼ੇਅਰ ਕਰਦੇ ਹਾਂ, ਫਿਰ ਉਸ ਤੋਂ ਬਾਅਦ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਇਸ ਖਬਰ ਤੋਂ ਬਾਅਦ। ਆਈ ਹੋਪ ਵੀ ਤੁਸੀਂ ਇਸ ਖਬਰ ਨੂੰ ਪਸੰਦ ਕਰੋਗੇ, ਡਿਫਰੈਂਟ ਖਬਰ ਹੈ ਸੁਣ ਕੇ। ਫਿਰ
1: ਗਰਮੀ ਹਰ ਸਾਲ ਆਉਂਦੀ ਹੈ ਤੇ ਹਰ ਸਾਲ ਇੱਕੋ ਹੀ ਰੌਲਾ ਵੀ ਕਹਿਰ ਖੁਦਾ ਦਾ ਇੰਨੀ ਗਰਮੀ ਅਸੀਂ ਪਹਿਲੇ ਕਦੇ ਨਹੀਂ ਵੇਖੀ। ਹਰ ਸਾਲ ਟੈਂਪਰੇਚਰ ਦੇ ਰਿਕਾਰਡ ਵੀ ਟੁੱਟਦੇ ਰਹਿੰਦੇ ਨੇ, ਜਿੱਥੇ ਕਦੀ 40-42 ਸੈਂਟੀਗ੍ਰੇਡ ਤੇ ਕਿਆਮਤ ਲੱਗਦੀ ਸੀ ਉੱਥੇ ਹੁਣ ਟੈਂਪਰੇਚਰ 50-52 ਤੱਕ ਪਹੁੰਚ ਜਾਂਦਾ। ਸ਼ਹਿਰਾਂ ਵਿੱਚ ਜਿਹੜੇ ਸੌਖੇ ਲੋਕ ਨੇ ਉਹ ਆਪਣੇ ਏਸੀ ਵਾਲੇ ਠੰਡੇ ਘਰ ਚੋਂ ਨਿਕਲ ਕੇ ਠੰਡੀ ਗੱਡੀ ਵਿੱਚ ਬਹਿ ਕੇ ਠੰਡੇ ਦਫ਼ਤਰ ਪਹੁੰਚ ਜਾਂਦੇ ਨੇ। ਹੱਥ ਉਹਨਾਂ ਦੇ ਮਿਨਰਲ ਵਾਟਰ ਦੀ ਠੰਡੀ ਬੋਤਲ ਹੁੰਦੀ ਹੈ ਤੇ ਬਾਕੀ ਜਿਹੜੇ ਮਾਤੜ ਮਜ਼ਦੂਰ ਨੇ ਉਹ ਸ਼ਿਕਰ ਦੁਪਹਿਰੇ ਵੀ ਸ਼ਹਿਰ ਦੀਆਂ ਸੜਕਾਂ ਤੇ ਜਾਂ ਬੱਸਾਂ ਤੇ ਜਾਂ ਰਿਕਸ਼ਿਆਂ ਤੇ ਸਿਰਫ ਸਿਰ ਤੇ ਸਾਫਾ ਬੰਨ ਕੇ ਆਪਣੇ ਆਪਣੇ ਕੰਮਾਂ ਨੂੰ ਲੱਗੇ ਰਹਿੰਦੇ ਨੇ। ਵੱਡੇ ਸ਼ਹਿਰਾਂ ਵਿੱਚ ਹੁਣ ਮੀਲਾਂ ਤੱਕ ਪੈਦਲ ਟੁਰਦੇ ਜਾਓ ਤੁਹਾਨੂੰ ਕਿਤੇ ਪਾਣੀ ਦਾ ਕੂਲਰ ਜਾਂ ਪਾਣੀ ਦੀ ਟੂਟੀ ਨਹੀਂ ਮਿਲੇਗੀ। ਜਿਹਨੇ ਪੂਰੇ ਦਿਨ ਵਿੱਚ ਦਿਹਾੜੀ ਲਾ ਕੇ 500-700 ਰੁਪਇਆ ਕਮਾਉਣਾ ਉਹ ਹੁਣ 50 ਰੁਪਏ ਦੀ ਅੱਧੀ ਲੀਟਰ ਵਾਲੀ ਮਿਨਰਲ ਵਾਟਰ ਵਾਲੀ ਬੋਤਲ ਕਿੱਥੋਂ ਖਰੀਦੇਗਾ। ਸਾਇੰਸਦਾਨਾਂ ਦੀ ਮੰਨੋ ਜਾਂ ਨਾ ਮੰਨੋ, ਤੁਹਾਡਾ ਜੱਸਾ ਤੁਹਾਨੂੰ ਆਪਿਆ ਦੱਸਦਾ ਹੈ ਵੀ ਕਲਾਈਮੇਟ ਚੇਂਜ ਹੁਣ ਹੋ ਰਿਹਾ ਹੈ। ਜੇ ਤੁਸੀਂ ਮਾਲਦਾਰ ਜਾਂ ਮਿਡਲ ਕਲਾਸ ਹੋ ਤੇ ਭਾਵੇਂ ਬਿਜਲੀ ਦੇ ਬਿੱਲਾਂ ਦਾ ਰੋਂਦੇ ਰਹੋ, ਤੁਹਾਡਾ ਟੈਂਪਰੇਚਰ 20-22 ਡਿਗਰੀ ਤੱਕ ਹੀ ਰਹਿੰਦਾ ਹੈ ਤੇ ਬਾਕੀ ਜੇ ਕਾਮੇ ਹੋ ਤੇ ਤੁਸੀਂ ਜਾਣੋ ਤੇ ਕਲਾਈਮੇਟ ਚੇਂਜ ਜਾਣੇ। ਗਰਮੀ ਦੇ ਕੁਦਰਤ ਨੇ ਦੋ ਤੋੜ ਬਣਾਏ ਸਨ, ਇੱਕ ਰੁੱਖਾਂ ਦੀ ਛਾਂ ਤੇ ਦੂਜਾ ਪਾਣੀ। ਰੁੱਖ ਅਸੀਂ ਵੱਢ ਵੱਢ ਕੇ ਸੀਮੈਂਟ ਸਰੀਏ ਤੇ ਸ਼ੀਸ਼ੇ ਦੀਆਂ ਬਿਲਡਿੰਗਾਂ ਬਣਾਈ ਜਾਂਦੇ ਹਾਂ। ਪਾਣੀ ਕੁਦਰਤ ਨੇ ਫ੍ਰੀ ਦਿੱਤਾ ਸੀ, ਅਸੀਂ ਉਹਨੂੰ ਵੀ ਲੋਕਾਂ ਕੋਲੋਂ ਚੋਰੀ ਕਰਕੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਬੰਦ ਕਰਕੇ ਫਿਰ ਉਹਨੂੰ ਫਰਿੱਜ ਵਿੱਚ ਰੱਖ ਕੇ ਲੋਕਾਂ ਨੂੰ ਵੇਚੀ ਜਾਂਦੇ ਹਾਂ। ਪਿੰਡਾਂ ਨੂੰ ਰੋਮੈਂਟਿਸਾਈਜ਼ ਕਰਨ ਵਾਲੇ ਲੋਕ ਮੈਨੂੰ ਕਦੀ ਵੀ ਚੰਗੇ ਨਹੀਂ ਲੱਗੇ, ਲੇਕਿਨ ਜਿਹੜੇ ਉੱਥੇ ਕੱਚੇ ਘਰ ਹੁੰਦੇ ਸਨ ਉਹ ਗਰਮੀ ਤੋਂ ਬਚਾਉਂਦੇ ਸਨ ਤੇ ਪਾਲੇ ਵਿੱਚ ਨਿੱਘਾ ਰੱਖਦੇ ਸਨ। ਲੇਕਿਨ ਗਰੀਬੀ ਮੁਕਾਉਣ ਦਾ ਪਹਿਲਾ ਕੰਮ ਇਹ ਹੁੰਦਾ ਹੈ ਵੀ ਸੀਮਿੰਟ ਸਰੀਏ ਨਾਲ ਘਰ ਪੱਕੇ ਕਰੋ, ਫਿਰ ਉਸ ਘਰ ਨੂੰ ਗਰਮੀਆਂ ਵਿੱਚ ਠੰਡਾ ਕਰਨ ਲਈ ਤੇ ਸਰਦੀਆਂ ਵਿੱਚ ਗਰਮ ਕਰਨ ਲਈ ਗੈਸ ਤੇ ਬਿਜਲੀ ਦੇ ਬਿੱਲ ਭਰੋ। ਇਹਦਾ ਨਾ ਹੀ ਤਰੱਕੀ ਹੈ, ਜਿਹਨੇ ਜ਼ਿਆਦਾ ਤਰੱਕੀ ਕਰਨੀ ਹੈ ਜਾਂ ਜਿਹੜਾ ਚਾਰ ਜਮਾਤਾਂ ਪੜ ਜਾਂਦਾ ਹੈ ਉਹ ਵੱਡੇ ਸ਼ਹਿਰ ਟੁੱਟ ਜਾਂਦਾ ਹੈ ਜਿੱਥੇ ਬੱਤੀਆਂ ਵੀ ਬਹੁਤੀਆਂ ਨੇ ਤੇ ਕੰਮ ਧੰਦੇ ਵੀ ਬੜੇ ਨੇ। ਮੈਂ ਵੀ ਪਿੰਡ ਵਿੱਚ ਘਰ ਕੱਚਿਓਂ ਪੱਕੇ ਹੁੰਦੇ ਵੇਖੇ ਨੇ, ਪੱਖੇ ਤੇ ਏਸੀ ਆਉਂਦੇ ਵੇਖੇ ਨੇ। ਗਰੀਬ ਆਦਮੀ ਮਜ਼ਾਰਾ ਆਦਮੀ ਉਦੋਂ ਵੀ ਰੁੱਖ ਦੀ ਛਾਂ ਥੱਲੇ ਮੰਜੀ ਡਾਹ ਕੇ ਕੱਚੀ ਲੱਸੀ ਪੀ ਕੇ ਗਰਮੀਆਂ ਗੁਜ਼ਾਰ ਲੈਂਦਾ ਸੀ। ਫਿਰ ਅਸੀਂ ਕਰਾਚੀ ਅੱਪੜ ਗਏ, ਉੱਥੇ ਵੱਡੇ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਸਨ, ਕੰਮ ਵੀ ਮਿਲਿਆ, ਪਿਆਰ ਵੀ ਮਿਲਿਆ। ਮੇਰੇ ਵਰਗੇ ਹੋਰ ਵੀ ਹਜ਼ਾਰਾਂ ਲੋਕ ਰੋਜ਼ ਕਰਾਚੀ ਪਹੁੰਚਦੇ ਸਨ, ਹੁਣ ਵੀ ਪਹੁੰਚਦੇ ਨੇ। ਮੈਂ ਇੱਕ ਸਿਆਣੇ ਕੋਲੋਂ ਪੁੱਛਿਆ ਵੀ ਬੰਦਾ ਭਾਵੇਂ ਪਿਸ਼ਾਵਰ ਦੇ ਪਿੰਡ ਵਿੱਚੋਂ ਟੁਰੇ ਉਹ ਸਿੱਧਾ ਕਰਾਚੀ ਆ ਕੇ ਕਿਉਂ ਰੁਕਦਾ। ਉਹਨਾਂ ਨੇ ਸਮਝਾਇਆ ਕਿ ਇਹਦੀ ਇੱਕ ਵਜ੍ਹਾ ਮੌਸਮ ਵੀ ਹੈ। ਕਰਾਚੀ ਸਮੁੰਦਰ ਦੇ ਕੰਢੇ ਤੇ ਵੇ, ਇਹ ਵਾਹਿਦ ਸ਼ਹਿਰ ਹੈ ਜਿੱਥੇ ਸਾਲ ਦੇ 12 ਮਹੀਨੇ ਬੰਦਾ ਖੁੱਲ੍ਹੇ ਅਸਮਾਨ ਥੱਲੇ ਸੌਂ ਸਕਦਾ ਹੈ। ਗਰਮੀ ਸਰਦੀ ਤੰਗ ਤੇ ਕਰੇਗੀ, ਇੱਥੇ ਤੁਹਾਡਾ ਬੰਦਾ ਤੇ ਵੈਰੀ ਹੋ ਸਕਦਾ ਹੈ, ਮੌਸਮ ਤੁਹਾਨੂੰ ਜਾਨੋਂ ਨਹੀਂ ਮਾਰੇਗਾ। ਫਿਰ ਸਨ 2015 ਵਿੱਚ ਗਰਮੀਆਂ ਆਈਆਂ, ਹੀਟ ਵੇਵ ਆਈ, ਕਹਿਰ ਖੁਦਾ ਦਾ 1000 ਤੋਂ ਉੱਤੇ ਬੰਦਾ ਜਾਨੋਂ ਗਿਆ, ਸੜਕਾਂ ਤੇ ਟੁਰਦੇ

0: ਬਿਲਡਿੰਗਾਂ ਫੈਕਟਰੀਆਂ ਵਿੱਚ ਮਜ਼ਦੂਰੀ ਕਰਦੇ, ਕੰਕਰੀਟ ਦੀਆਂ ਬਣੀਆਂ ਆਪਣੀਆਂ ਝੁੱਗੀਆਂ ਦੇ ਅੰਦਰ ਬੈਠੇ ਬੈਠੇ ਲੋਕ ਮਰਦੇ ਗਏ। ਇਸ ਤੋਂ ਪਹਿਲੇ ਇੱਕ ਗੱਲ ਸੁਣੀ ਦੀ ਸੀ ਕਿ ਇੱਥੇ ਕੋਈ ਭੁੱਖਾ ਨਹੀਂ ਸੌਂਦਾ, ਉਹ ਵੀ ਝੂਠ ਸੀ। ਫਿਰ ਇਹ ਗੱਲ ਕਿ ਮੌਸਮ ਕਿਸੇ ਨੂੰ ਨਹੀਂ ਮਾਰਦਾ, ਇਹ ਵੀ ਕੂੜ ਨਿਕਲੀ। 2015 ਦੀ ਹੀਟ ਵੇਵ ਦੇ ਦੌਰਾਨ ਮੈਂ ਇੱਕ ਬੈਂਕ ਦੀ ਏਟੀਐਮ ਦੇ ਮਸ਼ੀਨ ਤੇ ਗਿਆ। ਤੁਸੀਂ ਵੀ ਵੇਖਿਆ ਹੋਣਾ, ਖੁੱਡਾ ਜਿਹਾ ਕਮਰਾ ਹੁੰਦਾ। ਉਸ ਕਮਰੇ ਵਿੱਚ ਇੱਕ ਪੂਰਾ ਟੱਬਰ, ਦੋ ਤਿੰਨ ਔਰਤਾਂ, 5-7 ਬੱਚੇ ਗਰਮੀ ਤੋਂ ਬਚਣ ਲਈ ਸੁੰਗੜ ਕੇ ਬੈਠੇ ਹੋਏ ਸਨ, ਕਿਉਂਕਿ ਏਟੀਐਮ ਵਾਲੇ ਖੁੱਡੇ ਵਿੱਚ ਏਸੀ ਲੱਗਾ ਹੁੰਦਾ ਹੈ। ਤੇ ਅਸਲ ਕਹਿਰ ਖੁਦਾ ਦਾ ਤੇ ਇਹ ਹੈ ਵੀ ਅਸੀਂ ਨੋਟਾਂ ਵਾਲੀ ਮਸ਼ੀਨ ਨੂੰ ਠੰਡਾ ਰੱਖਣ ਲਈ ਏਸੀ ਲਾ ਲੈ ਨੇ, ਤੇ ਕਾਮਿਆਂ ਕੋਲੋਂ ਰੁੱਖਾਂ ਦੀ ਛਾਂ ਵੀ ਖੋਹ ਲਈਏ ਤੇ ਉਹਨਾਂ ਦਾ ਪਾਣੀ ਵੀ ਚੋਰੀ ਕਰ ਲਿਆ। ਰੱਬ ਰਾਖਾ
1: ਜੀ। ਸੋ ਬਹੁਤ ਵੱਡਾ ਨਾ ਇਨਸਾਫ਼ੀ ਜਿਹੜੀ ਹੈ, ਚਾਹੇ ਉਹ ਕੁਦਰਤ ਦੇ ਨਾਂ ਦੇ ਉੱਤੇ ਕੀਤੀ ਜਾਂਦੀ ਹੈ। ਵੈਨਜ਼ੂਏਲਾ ਦੇ ਵਿੱਚ ਵੀ ਦੇਖਿਆ ਆਪਾਂ ਕੁਦਰਤ ਦਾ ਕਹਿਰ ਜਦੋਂ ਬਰਪਾਉਂਦਾ ਤਾਂ ਕਿਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ। ਥੋੜ੍ਹੀ ਜਿਹੀ ਗੱਲਬਾਤ ਹੋਰ ਸੁਣਦੇ ਹਾਂ। ਵੈਸੇ ਟੋਰੋਂਟੋ ਦੇ ਵਿੱਚ ਸੈਲੀਬ੍ਰੇਸ਼ਨ ਚੱਲ ਰਹੀਆਂ ਨੇ ਪ੍ਰਾਈਡ ਪਰੇਡ ਦੀਆਂ, ਅਤੇ ਕੈਨੇਡਾ ਨੇ ਜਿਹੜਾ ਆਪਣਾ ਮੈਚ ਜਿੱਤ ਕੇ ਅਤੇ ਅਗਲੀ ਪਾਸੇ ਵੱਧ ਚੁੱਕਿਆ। ਸੋ ਸੁਣਦੇ ਹਾਂ ਗੱਲਬਾਤ, ਫਿਰ ਵਾਪਸ ਮਿਲਦੇ ਹਾਂ ਇਸ ਖਬਰ।
2: ਭਾਰਤ ਵਿੱਚ ਇੱਕ ਵਾਰ ਫਿਰ ਨਾਗਰਿਕਤਾ ਨੂੰ ਲੈ ਕੇ ਵੱਡੀ ਬਹਿਸ ਛਿੜ ਗਈ ਹੈ। ਜਦੋਂ ਇਹ ਖਬਰਾਂ ਆਈਆਂ ਕਿ ਭਾਰਤ ਸਰਕਾਰ ਨੇ ਪਾਸਪੋਰਟ ਨੂੰ ਕਥਿਤ ਤੌਰ ਤੇ ਭਾਰਤੀ ਨਾਗਰਿਕਤਾ ਦਾ ਸਬੂਤ ਮੰਨਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਸਰਕਾਰ ਦਾ ਅਧਿਕਾਰਤ ਬਿਆਨ ਕੋਈ ਨਹੀਂ ਆਇਆ। ਪਰ ਕੁਝ ਅਦਾਲਤੀ ਮਾਮਲਿਆਂ ਦੇ ਵਿੱਚ ਕੇਂਦਰ ਸਰਕਾਰ ਨੇ ਇਹ ਦਲੀਲ ਦਿੱਤੀ ਸੀ ਕਿ ਪਾਸਪੋਰਟ ਜਾਰੀ ਹੋ ਜਾਣਾ ਹੀ ਕਿਸੇ ਵਿਅਕਤੀ ਦੀ ਨਾਗਰਿਕਤਾ ਦਾ ਅੰਤਿਮ ਜਾਂ ਨਿਰਣਾਇਕ ਸਬੂਤ ਨਹੀਂ ਹੈ, ਖਾਸ ਕਰਕੇ ਜਦੋਂ ਨਾਗਰਿਕਤਾ ਖੁਦ ਹੀ ਵਿਵਾਦ ਦਾ ਵਿਸ਼ਾ ਹੋਵੇ। ਤੇ ਅਸੀਂ ਸਰਕਾਰ ਦੇ ਇਹਦੇ ਇਸ ਤਰ੍ਹਾਂ ਕਹਿਣ ਦਾ ਅਰਥ ਇਹ ਨਹੀਂ ਕੱਢ ਸਕਦੇ ਕਿ ਸਰਕਾਰ ਨੇ ਕਿਹਾ ਕਿ ਪਾਸਪੋਰਟ ਨਾਗਰਿਕਤਾ ਦਾ ਕੋਈ ਸਬੂਤ ਹੀ ਨਹੀਂ ਹੈ। ਪਰ ਕੁਝ ਸਵਾਲ ਇਸ ਚਰਚਾ ਚੋਂ ਜ਼ਰੂਰ ਖੜੇ ਹੋਏ ਨੇ ਕਿ ਕੀ ਭਾਰਤੀ ਪਾਸਪੋਰਟ ਹੋਣ ਦਾ ਮਤਲਬ ਹੈ ਕਿ ਤੁਸੀਂ ਭਾਰਤ ਦੇ ਨਾਗਰਿਕ ਹੋ, ਕੀ ਆਧਾਰ, ਪੈਨ, ਵੋਟਰ ਆਈਡੀ, ਰਾਸ਼ਨ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਨਾਗਰਿਕਤਾ ਸਾਬਿਤ ਕਰਦੇ ਨੇ। ਜਵਾਬ ਇੰਨਾ ਸੌਖਾ ਨਹੀਂ ਹੈ ਕਿਉਂਕਿ ਭਾਰਤ ਵਿੱਚ ਕੋਈ ਵੀ ਇੱਕ ਯੂਨੀਵਰਸਲ ਸਿਟੀਜ਼ਨਸ਼ਿਪ ਸਰਟੀਫਿਕੇਟ ਹੈ ਹੀ ਨਹੀਂ। ਨਾਗਰਿਕਤਾ ਦਾ ਫੈਸਲਾ ਸਿਟੀਜ਼ਨਸ਼ਿਪ ਐਕਟ 1955 ਤੇ ਉਹਦੇ ਨਾਲ ਜੁੜੇ ਨਿਯਮਾਂ ਤਹਿਤ ਕੀਤਾ ਜਾਂਦਾ, ਨਾ ਕਿ ਕਿਸੇ ਇੱਕ ਕਾਰਡ ਦੇ ਆਧਾਰ ਤੇ, ਚਾਹੇ ਉਹ ਪਾਸਪੋਰਟ ਹੋਵੇ, ਆਧਾਰ ਕਾਰਡ, ਪੈਨ ਜਾਂ ਕੋਈ ਵੀ ਹੋਰ। ਸੋ ਅੱਜ ਦੇ ਪ੍ਰਾਈਮ ਬੁਲੇਟਿਨ ਦੇ ਵਿੱਚ ਆਪਾਂ ਇਹ ਸਮਝਾਂਗੇ ਕਿ ਕਿਹੜਾ ਦਸਤਾਵੇਜ਼ ਕੀ ਸਾਬਿਤ ਕਰਦਾ ਹੈ ਤੇ ਅਸਲ ਦੇ ਵਿੱਚ ਭਾਰਤੀ ਨਾਗਰਿਕਤਾ ਤੈਅ ਕਿਵੇਂ ਹੁੰਦੀ ਹੈ। ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪ੍ਰਾਈਮ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਸਭ ਤੋਂ ਪਹਿਲਾਂ ਇਸੇ ਸਵਾਲ ਤੇ ਚਰਚਾ ਕਰਦੇ ਹਾਂ ਕਿ ਕੀ ਪਾਸਪੋਰਟ ਨਾਗਰਿਕਤਾ ਦਾ ਸਬੂਤ ਹੈ। ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਕਿ ਪਾਸਪੋਰਟ ਮੁੱਖ ਤੌਰ ਤੇ ਇੱਕ ਟਰੈਵਲ ਡਾਕੂਮੈਂਟ ਯਾਨੀ ਕਿ ਯਾਤਰਾ ਦਸਤਾਵੇਜ਼ ਹੈ ਜੋ ਪਾਸਪੋਰਟ ਐਕਟ 1967 ਤਹਿਤ ਜਾਰੀ ਹੁੰਦਾ, ਜਦਕਿ ਨਾਗਰਿਕਤਾ ਦਾ ਫੈਸਲਾ ਸਿਟੀਜ਼ਨਸ਼ਿਪ ਐਕਟ 1955 ਤਹਿਤ ਹੁੰਦਾ। ਇਸ ਲਈ ਸਿਰਫ ਪਾਸਪੋਰਟ ਹੀ ਹਰ ਮਾਮਲੇ ਦੇ ਵਿੱਚ ਨਾਗਰਿਕਤਾ ਦਾ ਅੰਤਿਮ ਜਾਂ ਕੱਲਾ ਸਬੂਤ ਨਹੀਂ ਮੰਨਿਆ ਜਾ ਸਕਦਾ। ਦੂਸਰਾ ਸਵਾਲ ਆਉਂਦਾ ਹੈ ਕਿ ਕੀ ਆਧਾਰ ਕਾਰਡ ਨਾਗਰਿਕਤਾ ਸਾਬਿਤ ਕਰਦਾ ਹੈ। ਇਹਦਾ ਜਵਾਬ ਵੀ ਨਹੀਂ ਦੇ ਵਿੱਚ ਹੈ ਕਿਉਂਕਿ ਆਧਾਰ ਐਕਟ 2016 ਦੀ ਸੈਕਸ਼ਨ 9 ਸਾਫ਼ ਕਹਿੰਦੀ ਹੈ ਕਿ ਆਧਾਰ ਨੰਬਰ ਨਾ ਤਾਂ ਨਾਗਰਿਕਤਾ ਦਾ ਤੇ ਨਾ ਹੀ ਡੋਮਿਸਾਈਲ ਦਾ ਸਬੂਤ ਹੈ। UIDAI ਵੀ ਕਈ ਵਾਰੀ ਇਹ ਸਪਸ਼ਟ ਕਰ ਚੁੱਕੀ ਹੈ ਕਿ ਆਧਾਰ ਸਿਰਫ ਪਛਾਣ ਅਤੇ ਸਰਕਾਰੀ ਸੇਵਾਵਾਂ ਦੇ ਲਈ ਹੈ। UIDAI ਉਹੀ ਵੈਬਸਾਈਟ ਹੈ ਜਿੱਥੋਂ ਤੁਸੀਂ ਆਧਾਰ ਸੰਬੰਧੀ ਜਾਣਕਾਰੀਆਂ ਪ੍ਰਾਪਤ ਕਰਦੇ ਹੋ, ਜਿੱਥੇ ਤੁਹਾਡੇ ਆਧਾਰ ਨੇ ਜਿਹੜੇ ਉਹ ਡਾਕੂਮੈਂਟ ਹੁੰਦੇ ਨੇ। ਤੀਸਰੇ ਨੰਬਰ ਤੇ ਸਵਾਲ ਆਉਂਦਾ ਕਿ ਵੋਟਰ ਆਈਡੀ, ਕਿ ਕੀ ਫਿਰ ਵੋਟਰ ਆਈਡੀ ਤੁਹਾਡੀ ਨਾਗਰਿਕਤਾ ਦਾ ਸਬੂਤ ਹੈ। ਪਰ ਵੋਟਰ ਆਈਡੀ ਤੁਹਾਨੂੰ ਸਿਰਫ ਵੋਟ ਪਾਉਣ ਦਾ ਹੱਕ ਦਿੰਦੀ ਹੈ, ਇਹ ਨਹੀਂ ਦੱਸਦੀ ਕਿ ਹਰ ਹਾਲਤ ਵਿੱਚ ਇਹ ਨਾਗਰਿਕਤਾ ਦਾ ਆਖਰੀ ਸਬੂਤ ਹੈ। ਭਾਰਤੀ ਚੋਣ ਕਮਿਸ਼ਨ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਵੋਟਰ ਸੂਚੀ ਅਤੇ ਐਪਿਕ ਕਾਰਡ ਦਾ ਉਦੇਸ਼ ਚੋਣਾਂ ਹੈ, ਨਾਗਰਿਕਤਾ ਦਾ ਨਿਰਣਾ ਨਹੀਂ ਹੈ। ਜੇ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਹੈ ਇਹਦਾ ਮਤਲਬ ਹੈ ਕਿ ਤੁਸੀਂ ਭਾਰਤ ਦੇ ਵਿੱਚ ਵੋਟਾਂ ਪਾ ਸਕਦੇ ਹੋ, ਪਰ ਇਹ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਂਦਾ। ਚੌਥੇ ਨੰਬਰ ਤੇ ਆ ਜਾਂਦਾ ਪੈਨ ਕਾਰਡ। ਪੈਨ ਦਾ ਸੰਬੰਧ ਟੈਕਸ ਨਾਲ ਹੈ। ਇਨਕਮ ਟੈਕਸ ਐਕਟ ਦੇ ਤਹਿਤ ਵਿਦੇਸ਼ੀ ਨਾਗਰਿਕ ਅਤੇ ਵਿਦੇਸ਼ੀ ਕੰਪਨੀਆਂ ਵੀ ਪੈਨ ਲੈ ਸਕਦੀਆਂ ਹਨ, ਇਸ ਲਈ ਪੈਨ ਨਾਗਰਿਕਤਾ ਦਾ ਕਿਸੇ ਵੀ ਹਾਲਤ ਵਿੱਚ ਸਬੂਤ ਨਹੀਂ ਹੈ। ਉਸ ਤੋਂ ਬਾਅਦ ਆ ਜਾਂਦਾ ਡਰਾਈਵਿੰਗ ਲਾਇਸੈਂਸ। ਡਰਾਈਵਿੰਗ ਲਾਇਸੈਂਸ ਸਿਰਫ ਵਾਹਨ ਚਲਾਉਣ ਦੀ ਮਨਜ਼ੂਰੀ ਹੈ, ਇਹ ਮੋਟਰ ਵਹੀਕਲਸ ਐਕਟ ਤਹਿਤ ਜਾਰੀ ਹੁੰਦਾ ਹੈ। ਭਾਰਤ ਵਿੱਚ ਰਹਿ ਰਹੇ ਕਈ ਵਿਦੇਸ਼ੀ ਵੀ ਡਰਾਈਵਿੰਗ ਲਾਇਸੈਂਸ ਹਾਸਲ ਕਰ ਸਕਦੇ ਹਨ, ਇਸ ਲਈ ਇਹ ਵੀ ਨਾਗਰਿਕਤਾ ਦਾ ਦਸਤਾਵੇਜ਼ ਨਹੀਂ ਹੈ। ਉਸ ਤੋਂ ਬਾਅਦ ਆ ਜਾਂਦਾ ਰਾਸ਼ਨ ਕਾਰਡ। ਰਾਸ਼ਨ ਕਾਰਡ ਦਾ ਮਕਸਦ ਹੁੰਦਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਇਹ ਪਰਿਵਾਰ ਅਤੇ ਪਤੇ ਨਾਲ ਜੁੜਿਆ ਦਸਤਾਵੇਜ਼ ਹੈ, ਇਸ ਨੂੰ ਵੀ ਅਦਾਲਤਾਂ ਨੇ ਨਾਗਰਿਕਤਾ ਦਾ ਆਖਰੀ ਸਬੂਤ ਨਹੀਂ ਮੰਨਿਆ। ਤਾਂ ਫਿਰ ਸਵਾਲ ਉੱਠਦਾ ਕਿ ਆਖਿਰਕਾਰ ਨਾਗਰਿਕਤਾ ਦਾ ਸਬੂਤ ਹੈ ਕਿਹੜਾ ਦਸਤਾਵੇਜ਼, ਭਾਰਤੀ ਨਾਗਰਿਕਤਾ ਆਖਿਰਕਾਰ ਸਾਬਿਤ ਕਿਵੇਂ ਹੁੰਦੀ ਹੈ, ਸਿਟੀਜ਼ਨਸ਼ਿਪ ਐਕਟ ਕਹਿੰਦਾ ਕੀ ਹੈ, ਕੇਂਦਰ ਸਰਕਾਰ ਨੇ ਸੰਸਦ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਭਾਰਤੀ ਨਾਗਰਿਕਤਾ ਦਾ ਨਿਰਧਾਰਨ ਸਿਟੀਜ਼ਨਸ਼ਿਪ

0: ਐਕਟ 1955 ਮੁਤਾਬਕ ਹੁੰਦਾ ਹੈ ਭਾਰਤ ਵਿੱਚ ਕੋਈ ਇੱਕ ਯੂਨੀਵਰਸਲ ਸਿਟੀਜ਼ਨਸ਼ਿਪ ਸਰਟੀਫਿਕੇਟ ਨਹੀਂ ਜਾਰੀ ਕੀਤਾ ਜਾਂਦਾ ਹਰ ਮਾਮਲੇ ਵਿੱਚ ਵੱਖ-ਵੱਖ ਦਸਤਾਵੇਜ਼ ਤੇ ਤੱਥ ਦੇਖੇ ਜਾਂਦੇ ਨੇ ਜਨਮ ਦੇ ਆਧਾਰ ਤੇ ਨਾਗਰਿਕਤਾ ਦਾ ਕੀ ਮਤਲਬ ਹੈ ਭਾਰਤ ਵਿੱਚ ਜਨਮ ਨਾਲ ਨਾਗਰਿਕਤਾ ਦੇ ਨਿਯਮ ਤਿੰਨ ਪੜਾਵਾਂ ਦੇ ਵਿੱਚ ਬਦਲੇ ਹਨ 26 ਜਨਵਰੀ 1950 ਤੋਂ 30 ਜੂਨ 1987 ਤੱਕ ਭਾਰਤ ਵਿੱਚ ਜਨਮਿਆ ਹਰੇਕ ਵਿਅਕਤੀ ਭਾਰਤੀ ਨਾਗਰਿਕ ਮੰਨਿਆ ਜਾਂਦਾ ਹੈ 1 ਜੁਲਾਈ 1987 ਤੋਂ 2 ਦਸੰਬਰ 2004 ਤੱਕ ਘੱਟੋ ਘੱਟ ਇੱਕ ਮਾਂ ਜਾਂ ਪਿਓ ਭਾਰਤੀ ਨਾਗਰਿਕ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਯਾਨੀ ਕਿ ਪਹਿਲਾਂ ਤਾਂ ਇਹ ਸੀ ਕਿ ਚਾਹੇ ਉਹ ਵਿਦੇਸ਼ੀ ਜੋੜਾ ਹੋਵੇ ਜੇ ਭਾਰਤ ਦੇ ਵਿੱਚ ਉਹਨਾਂ ਦੇ ਬੱਚੇ ਦਾ ਜਨਮ ਹੁੰਦਾ ਤਾਂ ਉਸ ਨੂੰ ਭਾਰਤੀ ਨਾਗਰਿਕ ਮੰਨਿਆ ਜਾਊਗਾ ਫਿਰ 87 ਦੇ ਵਿੱਚ ਨਿਯਮ ਬਦਲ ਦਿੱਤਾ ਗਿਆ ਕਿ ਮਾਂ ਪਿਓ ਚੋਂ ਇੱਕ ਦਾ ਭਾਰਤੀ ਹੋਣਾ ਜ਼ਰੂਰੀ ਹੈ ਫਿਰ 3 ਦਸੰਬਰ 2004 ਤੋਂ ਬਾਅਦ ਹੋਰ ਵੀ ਔਖਾ ਕਰ ਦਿੱਤਾ ਗਿਆ ਨਾਗਰਿਕਤਾ ਨੂੰ ਕਿ ਦੋਵੇਂ ਮਾਪੇ ਭਾਰਤੀ ਨਾਗਰਿਕ ਹੋਣ ਜਾਂ ਇੱਕ ਭਾਰਤੀ ਨਾਗਰਿਕ ਹੋਵੇ ਤੇ ਦੂਸਰਾ ਲੀਗਲ ਇਲੀਗਲ ਮਾਈਗ੍ਰੈਂਟ ਨਾ ਹੋਵੇ ਇਹ ਨਾਗਰਿਕਤਾ ਐਕਟ ਦੇ ਵਿੱਚ ਦਰਜ ਹੈ ਹੁਣ ਅੱਗੇ ਗੱਲ ਆ ਜਾਂਦੀ ਹੈ ਨੈਸ਼ਨਲਾਈਜੇਸ਼ਨ ਅਤੇ ਰਜਿਸਟ੍ਰੇਸ਼ਨ ਦੀ ਸਿਟੀਜ਼ਨਸ਼ਿਪ ਐਕਟ ਦੇ ਸੈਕਸ਼ਨ 5 ਅਧੀਨ ਰਜਿਸਟ੍ਰੇਸ਼ਨ ਰਾਹੀਂ ਵੀ ਨਾਗਰਿਕਤਾ ਮਿਲ ਸਕਦੀ ਹੈ ਸੈਕਸ਼ਨ 6 ਅਧੀਨ ਨੈਚੁਰਲਾਈਜੇਸ਼ਨ ਰਾਹੀਂ ਵੀ ਨਾਗਰਿਕਤਾ ਮਿਲ ਸਕਦੀ ਹੈ ਗਾਇਕ ਅਦਨਾਨ ਸਾਮੀ ਇਸ ਦੀ ਇੱਕ ਮਸ਼ਹੂਰ ਉਦਾਹਰਣ ਹਨ ਅਦਨਾਨ ਸਾਮੀ ਦਰਅਸਲ ਪਾਕਿਸਤਾਨੀ ਮੂਲ ਦੇ ਗਾਇਕ ਹਨ ਪਰ ਉਨ੍ਹਾਂ ਨੂੰ ਇਸੇ ਨਿਯਮ ਰਾਹੀਂ ਹੀ ਭਾਰਤ ਦੀ ਨਾਗਰਿਕਤਾ ਮਿਲੀ ਸੀ ਹੁਣ ਸਵਾਲ ਇਹ ਹੈ ਕਿ ਕੀ ਸਰਕਾਰ ਨਾਗਰਿਕਤਾ ਦਾ ਕੋਈ ਰਜਿਸਟਰ ਬਣਾਉਣ ਜਾ ਰਹੀ ਹੈ ਹੁਣ ਤੱਕ ਸਰਕਾਰ ਨੇ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਜਿਹੜੀ ਪੁਖਤਾ ਖਬਰ ਹੈ ਹਾਲਾਂਕਿ ਕੇਂਦਰ ਸਰਕਾਰ ਕਾਫੀ ਸਮੇਂ ਤੋਂ ਪੂਰੇ ਦੇਸ਼ ਦੇ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਯਾਨੀ ਕਿ NRC ਲਾਗੂ ਕਰਨ ਦੀ ਇੱਛਾ ਜ਼ਾਹਿਰ ਕਰਦੀ ਰਹੀ ਹੈ ਪਰ ਹਾਲ ਦੀ ਘੜੀ NRC ਇਸ ਵਕਤ ਸਿਰਫ ਅਸਾਮ ਦੇ ਵਿੱਚ ਲਾਗੂ ਹੈ ਦੇਸ਼ ਭਰ ਦੇ ਵਿੱਚ NRC ਲਾਗੂ ਕਰਨ ਬਾਰੇ ਹਾਲੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ CAA ਦੀ ਗੱਲ ਕਰ ਲਈਏ ਤਾਂ ਇਹ 2019 ਤੋਂ ਲਾਗੂ ਹੈ ਇਸ ਦੇ ਨਿਯਮ 2024 ਦੇ ਵਿੱਚ ਨੋਟੀਫਾਈ ਹੋਏ ਇਸ ਦੇ ਤਹਿਤ 1955 ਦੇ ਨਾਗਰਿਕਤਾ ਕਾਨੂੰਨ ਦੇ ਵਿੱਚ ਇਹ ਪ੍ਰਬੰਧ ਜੋੜਿਆ ਗਿਆ ਕਿ 31 ਦਸੰਬਰ 2014 ਤੋਂ ਪਹਿਲਾਂ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਗੈਰ ਮੁਸਲਿਮ ਘੱਟ ਗਿਣਤੀ ਭਾਈਚਾਰੇ ਜਿਨ੍ਹਾਂ ਦੇ ਵਿੱਚ ਹਿੰਦੂ ਸਿੱਖ ਬੌਧ ਜੈਨ ਪਾਰਸੀ ਅਤੇ ਈਸਾਈ ਇਹਨਾਂ ਸਾਰਿਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾ ਸਕਦੀ ਹੈ ਇਸ ਕਾਨੂੰਨ ਦੇ ਵਿੱਚ ਮੁਸਲਿਮ ਪ੍ਰਵਾਸੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਇਹ ਕਾਨੂੰਨ 11 ਮਾਰਚ 2024 ਤੋਂ ਲਾਗੂ ਹੋਇਆ ਦੂਸਰਾ NRC ਯਾਨੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਇਹ ਹਾਲੇ ਲਾਗੂ ਨਹੀਂ ਹੋਇਆ ਅਸਾਮ ਨੂੰ ਛੱਡ ਕੇ ਕਿਤੇ ਵੀ ਲਾਗੂ ਨਹੀਂ ਹੈ ਸੋ ਕੁੱਲ ਮਿਲਾ ਕੇ ਭਾਰਤ ਦੇ ਵਿੱਚ ਅੱਜ ਦੇ ਦਿਨ ਕੋਈ ਵੀ ਐਸਾ ਇੱਕ ਕਾਰਡ ਜਾਂ ਇੱਕ ਸਰਟੀਫਿਕੇਟ ਨਹੀਂ ਹੈ ਜੋ ਹਰ ਹਾਲਤ ਵਿੱਚ ਭਾਰਤੀਆਂ ਦੀ ਨਾਗਰਿਕਤਾ ਸਾਬਿਤ ਕਰ ਦੇਵੇ ਨਾਗਰਿਕਤਾ ਦਾ ਫੈਸਲਾ ਸਿਟੀਜ਼ਨਸ਼ਿਪ ਐਕਟ 1955 ਜਨਮ ਦੀ ਤਰੀਕ ਮਾਪਿਆਂ ਦੀ ਨਾਗਰਿਕਤਾ ਅਤੇ ਹੋਰ ਕਾਨੂੰਨੀ ਰਿਕਾਰਡ ਦੇ ਆਧਾਰ ਤੇ ਤੈਅ ਹੁੰਦਾ ਹੈ ਇਸ ਲਈ ਪਾਸਪੋਰਟ ਆਧਾਰ ਪੈਨ ਵੋਟਰ ਆਈਡੀ ਜਾਂ ਰਾਸ਼ਨ ਕਾਰਡ ਇਹ ਮਹੱਤਵਪੂਰਨ ਦਸਤਾਵੇਜ਼ ਤਾਂ ਹਨ ਪਰ ਆਪਣੇ ਆਪ ਦੇ ਵਿੱਚ ਹਰ ਮਾਮਲੇ ਵਿੱਚ ਨਾਗਰਿਕਤਾ ਦਾ ਆਖਰੀ ਸਬੂਤ ਨਹੀਂ ਹਨ ਤੇ ਪੂਰੀ ਦੁਨੀਆ ਦੀ ਜੇ ਗੱਲ ਕਰ ਲਈਏ ਤਾਂ ਨਾਗਰਿਕਤਾ ਪ੍ਰਮਾਣ ਪੱਤਰ ਨਾ ਹੋਣ ਵਾਲਾ ਭਾਰਤ ਕੋਈ ਇਕੱਲਾ ਮੁਲਕ ਨਹੀਂ ਹੈ ਦੁਨੀਆ ਦੇ ਵਿੱਚ ਵੱਖ ਵੱਖ ਮੁਲਕਾਂ 'ਚ ਨਾਗਰਿਕਤਾ ਦੇਣ ਦੇ ਵੱਖ ਵੱਖ ਤਰੀਕੇ ਹਨ ਦੁਨੀਆ ਵਿੱਚ ਨਾਗਰਿਕਤਾ ਤੈਅ ਕਰਨ ਦੇ ਮੁੱਖ ਤੌਰ ਤੇ ਦੋ ਸਿਧਾਂਤ ਮੰਨੇ ਜਾਂਦੇ ਨੇ ਪਹਿਲਾ ਹੈ ਜਸ ਸੋਲੀ ਯਾਨੀ ਕਿ ਜਨਮ ਸਥਾਨ ਦਾ ਅਧਿਕਾਰ ਇਸ ਸਿਧਾਂਤ ਦੇ ਮੁਤਾਬਿਕ ਜਿਹੜੇ ਮੁਲਕ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਉਹ ਉਸੇ ਦੇਸ਼ ਦਾ ਜਨਮ ਤੋਂ ਹੀ ਨਾਗਰਿਕ ਬਣ ਜਾਂਦਾ ਹੈ ਇਹਦੇ ਵਿੱਚ ਮਾਤਾ ਪਿਤਾ ਦੀ ਨਾਗਰਿਕਤਾ ਦਾ ਕੋਈ ਫਰਕ ਨਹੀਂ ਪੈਂਦਾ ਉਦਾਹਰਣ ਵਜੋਂ ਅਮਰੀਕਾ ਕੈਨੇਡਾ ਤੇ ਮੈਕਸੀਕੋ ਦੂਸਰਾ ਹੈ ਜਸ ਸੰਜੀਨੀਅਸ ਯਾਨੀ ਕਿ ਖੂਨ ਦਾ ਅਧਿਕਾਰ ਇਸ ਸਿਧਾਂਤ ਮੁਤਾਬਿਕ ਨਾਗਰਿਕਤਾ ਮਾਤਾ ਪਿਤਾ ਦੀ ਨਾਗਰਿਕਤਾ ਦੇ ਆਧਾਰ ਤੇ ਤੈਅ ਹੁੰਦੀ ਹੈ ਬੱਚੇ ਦਾ ਜਨਮ ਕਿਸੇ ਵੀ ਮੁਲਕ ਦੇ ਵਿੱਚ ਹੋਇਆ ਹੋਵੇ ਪਰ ਜਿੱਥੋਂ ਦੇ ਉਹਦੇ ਮਾਪੇ ਰਹਿਣ ਵਾਲੇ ਹਨ ਉਸ ਦੇ ਮੁਤਾਬਿਕ ਬੱਚੇ ਦੀ ਨਾਗਰਿਕਤਾ ਤੈਅ ਹੁੰਦੀ ਹੈ ਉਦਾਹਰਣ ਵਜੋਂ ਸਾਊਦੀ ਅਰਬ ਜਾਪਾਨ ਅਤੇ ਚੀਨ ਖੂਨ ਦੇ ਰਿਸ਼ਤੇ ਦੀ ਨਾਗਰਿਕਤਾ ਨੂੰ ਅਹਿਮੀਅਤ ਦਿੰਦੇ ਹਨ ਹੁਣ ਸਵਾਲ ਉਹੀ ਖੜਾ ਹੋ ਜਾਂਦਾ ਹੈ ਕਿ ਭਾਰਤ ਦੇ ਵਿੱਚ ਆਖਿਰਕਾਰ ਕਿਹੜਾ ਸਿਸਟਮ ਹੈ ਭਾਰਤ ਸਮੇਤ ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਇਹਨਾਂ ਦੋਵੇਂ ਸਿਧਾਂਤਾਂ ਦਾ ਮਿਲਿਆ ਜੁਲਿਆ ਪ੍ਰਬੰਧ ਹੀ ਅਪਣਾਇਆ ਜਾਂਦਾ ਹੈ ਸਿਰਫ ਜਨਮ ਸਥਾਨ ਨਹੀਂ ਬਲਕਿ ਮਾਤਾ ਪਿਤਾ ਦੀ ਨਾਗਰਿਕਤਾ ਵੀ ਧਿਆਨ ਦੇ ਵਿੱਚ ਰੱਖੀ ਜਾਂਦੀ ਹੈ ਸੋ ਕੁੱਲ ਮਿਲਾ ਕੇ ਉਹੀ ਗੱਲ ਹੈ ਕਿ ਭਾਰਤ ਵਿੱਚ ਨਾਗਰਿਕਤਾ ਨੂੰ ਲੈ ਕੇ ਹਾਲ ਦੀ ਘੜੀ ਕੋਈ ਇੱਕ ਸਰਟੀਫਿਕੇਟ ਨਹੀਂ ਹੈ ਇਹ ਸਿਰਫ ਚਰਚਾ ਹੀ ਚੱਲ ਰਹੀ ਹੈ ਖਾਲਸ ਪ੍ਰਾਈਮ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ
1: ਸੋ ਇਹ ਸੀਗੀ ਜੀ ਨਾਗਰਿਕਤਾ ਨੂੰ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਚਰਚਾ ਕਾਫੀ ਚੱਲ ਰਹੀਆਂ ਸੀਗੀਆਂ ਤੇ ਉਹਦੇ ਰਿਲੇਟਡ ਥੋੜੀ ਜਿਹੀ ਗੱਲਬਾਤ ਆਈ ਹੋਪ ਵੀ ਤੁਸੀਂ ਪਸੰਦ ਕੀਤੀ ਹੋਏਗੀ ਗੱਲਬਾਤ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਆਉਂਦੇ ਆ ਤੇ ਅਕਸਰ ਆਪਾਂ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ ਵੱਖਰੀ ਵੱਖਰੀਆਂ ਇਨਫੋਰਮੇਸ਼ਨ ਜਿਹੜੀ ਉਹ ਆਉਂਦੀ ਹੈ ਤੇ ਥੋੜ੍ਹੀ ਜਿਹੀ ਗੱਲਬਾਤ ਇੱਕ UP ਤੋਂ ਖਬਰ ਆ ਰਹੀ ਹੈ ਇਹ ਕੀ ਕਹਿੰਦੀ ਹੈ ਖਬਰ ਥੋੜ੍ਹੀ ਜਿਹੀ ਇਹਦੇ ਬਾਰੇ ਵੀ

0: ਸੁਣਦੇ ਹਾਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਜਿਹੜੀ ਉਹ ਅੱਗੇ ਵਧਾਉਂਦੇ ਹਾਂ। ਕਾਫੀ ਖਬਰਾਂ ਜਿਹੜੀਆਂ ਨੇ ਵੰਸ ਅਗੇਨ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਜਿਹੜੀਆਂ ਅੱਜ ਦੀ ਦੁਨੀਆਂ ਦਾ ਸੱਚ ਦਿਖਾਉਂਦੀਆਂ ਵੀ। ਆਪਾਂ ਭਾਵੇਂ ਜਿੰਨੀ ਮਰਜ਼ੀ ਆਪਣੇ ਆਪ ਨੂੰ ਪ੍ਰੋਗਰੈਸਿਵ ਕਹਿ ਲਈਏ, ਅੱਗੇ ਵਧਦੇ ਕਹਿ ਲਈਏ, ਬਟ ਕਿੱਥੇ ਕੁ ਖੜੇ ਹਾਂ।
1: और सर आपस हम लोग बात भी करते तो बेल्टों से मारते थे, बेल्ट भी मशीन की बेल्ट होती ना, उससे
2: कहीं जाने का मौका नहीं मिलता था। दो दो गेट लगे थे बाहर को, वो बाकी दो दो कुत्ते थे सर वहाँ पे, तो उसके डर के मारे हम कहीं जा नहीं सकते थे।
3: घर जाने के लिए बात करते थे, घर जाने के लिए बात करने लगे तो मारपीट करने स्टार्ट हो गया। सोने को टाइम नहीं मिला, 24-36 घंटे काम करना पड़ता था।
4: शरीर उपर डूंगे जख्म, दबी हुई आवाज, अखा विच भरिया दर्द। ਪੁਲਿਸ ਅਤੇ ਕਿਰਤ ਵਿਭਾਗ ਦੀ ਸਾਂਝੀ ਕਾਰਵਾਈ ਵਿੱਚ ਇਨ੍ਹਾਂ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੀ ਇੱਕ ਫੈਕਟਰੀ ਤੋਂ ਛੁਡਾਇਆ ਗਿਆ। ਇਹ ਦੱਸਦੇ ਹਨ ਕਿ ਇਨ੍ਹਾਂ ਨੂੰ ਕੈਦੀਆਂ ਦੀ ਤਰ੍ਹਾਂ ਰੱਖਿਆ ਜਾਂਦਾ ਸੀ। ਲੋਹੇ ਦੇ ਹਥਿਆਰਾਂ ਨਾਲ ਸਰੀਰ ਉੱਪਰ ਜ਼ਖਮ ਦਿੱਤੇ ਜਾਂਦੇ, ਬੈਲਟ ਨਾਲ ਕੁੱਟਿਆ ਜਾਂਦਾ ਅਤੇ ਬਾਹਰ ਨਿਕਲਣ ਦੀ ਮਨਾਹੀ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮਾਂਡੀ ਪਿੰਡ ਵਿੱਚ ਦੋਨਾ ਯਾਨੀ ਪੇਪਰ ਪਲੇਟ ਬਣਾਉਣ ਵਾਲੀ ਇੱਕ ਫੈਕਟਰੀ ਤੋਂ ਕੁੱਲ 12 ਲੋਕਾਂ ਨੂੰ ਬੰਧੂਆ ਮਜ਼ਦੂਰੀ ਤੋਂ ਮੁਕਤ ਕਰਵਾਇਆ ਗਿਆ। ਇਨ੍ਹਾਂ ਨੂੰ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਕਈ ਦੂਜੀਆਂ ਥਾਵਾਂ ਤੋਂ ਕੰਮ ਦਾ ਲਾਲਚ ਦੇ ਕੇ ਇੱਥੇ ਲਿਆਂਦਾ ਜਾਂਦਾ ਸੀ। ਛੁਡਾਏ ਗਏ ਮਜ਼ਦੂਰਾਂ ਨੇ ਦੱਸਿਆ ਕਿ ਬੰਦੀ ਬਣਾ ਕੇ ਰੱਖਿਆ ਗਿਆ ਇੱਕ ਸ਼ਖਸ ਇੱਥੋਂ ਬਚ ਨਿਕਲਣ ਵਿੱਚ ਕਾਮਯਾਬ ਰਿਹਾ। ਉਸਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਇੱਥੋਂ ਛੁਡਾਇਆ ਗਿਆ।
1: ਜੋ ਫੈਕਟਰੀ ਦਾ ਮਾਲਿਕ ਹੈ, ਉਹ ਮੈਨੂੰ ਬੋਲਾ ਕੰਮ ਕਰੋਗੇ, ਕੰਮ ਇਤਨਾ ਸੀ ਬਣ ਗਿਆ, ਕੰਮ ਕਰੇਗੇ ਸਰ। ਉਸਨੇ ਬੋਲਾ 12 ਰੁਪਏ ਦੇਂਗੇ, 8 ਘੰਟੇ ਕੰਮ ਕਰਨਾ ਹੈ, ਦੋਨਾਂ ਪੱਤਲ ਦੀ ਫੈਕਟਰੀ ਹੈ, ਔਰ ਤਿੰਨੋਂ ਟਾਈਮ ਖਾਣਾ ਮਿਲੇਗਾ, ਕਿ ਆਪਕੋ ਕਿਸੇ ਚੀਜ਼ ਟੈਨਸ਼ਨ ਨਹੀਂ ਰਹੇਗੀ। ਲਾਲਾ ਸਿੰਘ ਸ਼ਰਮਾ ਗਏ, ਭਈਆ ਆ ਗਏ, ਕੰਪਨੀ ਆਤੇ ਹੀ ਉਹਨਾਂ ਨੇ ਅੰਦਰ ਕੀਆ, ਤੁਰੰਤ ਤਾਲਾ ਲਗਾ ਦਿਆ। ਅਰ ਸਰ ਨੂੰ ਭੁੱਖ ਲੱਗੀ, ਸਵੇਰੇ ਖਾਣਾ ਮਿਲੇਗਾ, 24 ਘੰਟੇ ਮੈਂ ਕੇਵਲ ਇੱਕ ਟਾਈਮ ਸਵੇਰੇ ਕੀ ਸਵੇਰੇ ਚੋਕਰ ਕੀ ਰੋਟੀ, ਉਹ ਵੀ 3 ਜਾਂ 4, ਔਰ ਚਾਹੇ ਮੈਂ ਕਾਲੀ ਚਾਹ ਦੇਤੇ, ਉਸ ਵਿੱਚ ਚੀਨੀ ਨਹੀਂ, ਨਮਕ। ਔਰ ਸਰ ਆਪਸ ਹਮ ਲੋਕ ਬਾਤ ਵੀ ਕਰਤੇ ਤੋ ਬੈਲਟੋ ਸੇ ਮਾਰਤੇ ਥੇ, ਬੈਲਟ ਵੀ ਮਸ਼ੀਨ ਕੀ ਬੈਲਟ ਹੋਤੀ ਨਾ, ਉਸਸੇ ਮਸ਼ੀਨ ਕੀ ਬੈਲਟੋ ਸੇ ਮਾਰਤੇ ਥੇ। ਔਰ ਸੰਗ ਮੈਂ ਤਮੰਚਾ ਲਗਾ ਕੇ ਰੱਖਤਾ ਥਾ ਆਪਣੇ, ਇੱਕ ਦਿਨ ਹਮਾਰੇ ਸੰਗ ਕਾ ਵਿਅਕਤੀ ਕੈਸੇ ਵੀ ਕਰਕੇ ਤਾਲਾ ਖੁਲਾ ਮਿਲ ਗਿਆ, ਜਿਸਸੇ ਵੋ ਨਿਕਲ ਕੇ ਭਾਗ ਗਿਆ। ਭਾਗ ਕੇ ਉਹ ਤਤਾ ਵੀ ਥਾਣਾ ਪਹੁੰਚਾ, ਜਾਂ ਤਤਾ ਵੀ ਥਾਣੇ ਕੀ ਫੋਰਸ, ਸੀਓ ਸਾਹਿਬ ਔਰ ਵੀ ਵਿਅਕਤੀ ਦੇ, ਉਹ ਸਭ ਲੋਕ ਕੰਪਨੀ ਪਹੁੰਚੇ, ਉਹਨਾਂ ਨੇ ਹਮ ਲੋਕੋ ਮੁਕਤ ਕਰਾਇਆ।
2: ਕੰਪਨੀ ਮੈਂ ਬੋਲਾ ਕਿ ਡਿਸਪੋਜ਼ਲ ਔਰ ਡੋਂਗੇ ਬਣਤੇ ਥੇ, ਤੋ ਵਹਾਂ ਆਏ ਤੋ ਸਰ ਵਹਾਂ ਜਾ ਕੇ ਤਨਖਾਹ ਦੇਂਗੇ 12,000, ਉਸਨੇ ਹਮੇ 2-3 ਮਹੀਨੇ ਕਾਮ ਕਰਾ ਕੇ 1 ਰੁਪਿਆ ਨਹੀਂ ਦਿਆ ਗਿਆ ਹੈ। ਤੋ ਕੁਛ ਬੋਲਤੇ ਥੇ ਸਰ, ਤੋ ਹਮੇ ਬੈਲਟ ਸੇ ਮਾਰਤੇ ਥੇ, ਉਸਕੇ ਬਾਅਦ ਹਮਨੇ ਕਹਾ ਸਰ ਹਮੇ ਕੁਛ ਦੇ ਦੋ, ਤਨਖਾਹ ਦੇ ਦੋ, ਮਹੀਨੇ ਮੈਂ ਤਨਖਾਹ ਮੰਗਨੇ, ਬੋਲਾ ਤੋ ਭਈਆ ਯਹਾਂ ਪੈਸਾ ਐਸਾ ਕੁਛ ਨਹੀਂ ਦਿਆ, ਬੋਲਾ ਅਗਲੇ ਮਹੀਨੇ ਦੇ ਦੂੰਗਾ। ਡਰ ਕੇ ਮਾਰੇ ਸਰ ਹਮ ਲਗੇ ਰਹਤੇ ਥੇ, ਕਹੀਂ ਜਾਣੇ ਕਾ ਮੌਕਾ ਨਹੀਂ ਮਿਲਤਾ ਥਾ, ਦੋ ਦੋ ਗੇਟ ਲਗੇ ਥੇ ਬਾਹਰ ਕੋ, ਵੋ ਬਾਕੀ ਦੋ ਦੋ ਕੁੱਤੇ ਥੇ ਸਰ ਵਹਾਂ ਪੇ, ਤੋ ਉਸਕੇ ਡਰ ਕੇ ਮਾਰੇ ਹਮ ਕਹੀਂ ਜਾ ਨਹੀਂ ਸਕਤੇ ਥੇ।
3: ਮੇਰੇ ਕੋ ਅੰਬਲਾ ਸਟੇਸ਼ਨ ਸੇ ਲਾਇਆ ਗਯਾ ਹੈ ਜੀ, ਅੰਕਿਤ ਬਾਲੀਆਨ ਕਰਕੇ ਨਾਮ ਭਗਤੀ ਨੇ, ਉਸਕਾ ਉਸਨੇ ਬੋਲਾ ਮੇਰੀ ਡਿਸਪੋਜ਼ਲ ਕੀ ਫੈਕਟਰੀ ਹੈ, ਉਹਨਾਂ 12 ਸੇ 14 ਹਜ਼ਾਰ ਤੱਕ ਤਨਖਾਹ ਦੂੰਗਾ ਕਰਕੇ ਲੈ ਕੇ ਆਏ। ਲੈ ਕੇ ਆਨੇ ਕੇ ਬਾਅਦ ਇੱਕ ਹਫਤਾ ਤੱਕ ਸਹੀ ਸੇ ਰੱਖਾ ਗਯਾ, ਘਰ ਜਾਣੇ ਕੇ ਲਿਏ ਬਾਤ ਕਰਤੇ ਥੇ, ਘਰ ਜਾਣੇ ਕੇ ਲਿਏ ਬਾਤ ਕਰਨੇ ਲਗੇ ਤੋ ਮਾਰਪੀਟ ਕਰਨੇ ਲਈ ਸਟਾਰਟ ਹੋ ਗਯਾ। ਸੋਨੇ ਕੋ ਟਾਈਮ ਨਹੀਂ ਮਿਲਿਆ, 24-36 ਘੰਟੇ ਕੰਮ ਕਰਨਾ ਪੜਤਾ ਥਾ, 3 ਰੋਟੀ 4 ਰੋਟੀ ਜਬਰਦਸਤੀ ਖਾ ਕੇ, ਔਰ ਭੁੱਖ ਮਿਟਾਨੇ ਕੇ ਲਿਏ ਖਾਣਾ ਪੜਤਾ ਥਾ ਹਮੇ, ਖਾ ਕੇ ਬਸ ਸੋਨੇ ਕਾ ਟਾਈਮ ਨਹੀਂ ਮਿਲਤਾ, ਅਗਰ ਆਂਖ ਕਹੀਂ ਝਪਕ ਗਏ ਲੱਗ ਗਿਆ ਤੋ ਫਿਰ ਹਮੇ ਮਾਰ ਪੜਤਾ ਥਾ, ਬੇਲਟ ਮਾਰਤੇ ਥੇ।
4: SSP ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ 22 ਜੂਨ ਨੂੰ ਪੁਲਿਸ ਪ੍ਰਸ਼ਾਸਨ ਅਤੇ ਕਿਰਤ ਵਿਭਾਗ ਦੀ ਟੀਮ ਨੇ ਥਾਣਾ ਤੇਤਾਵੀ ਦੇ ਪਿੰਡ ਮਾਂਡੀ ਵਿੱਚ ਦੋਨਾ ਬਣਾਉਣ ਦੀ ਇਸ ਫੈਕਟਰੀ ਵਿੱਚ ਛਾਪਾ ਮਾਰਿਆ ਸੀ। ਛੁਡਾਏ ਗਏ ਮਜ਼ਦੂਰਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ, ਛੱਤੀਸਗੜ੍ਹ, ਹਰਿਆਣਾ, ਰਾਜਸਥਾਨ ਅਤੇ ਨੇਪਾਲ ਤੱਕ ਦੇ ਲੋਕ ਸ਼ਾਮਲ ਹਨ। ਪੁਲਿਸ ਮੁਤਾਬਕ ਕੁਝ ਮਜ਼ਦੂਰਾਂ ਦੀਆਂ ਪਸਲੀਆਂ ਟੁੱਟ ਗਈਆਂ, ਕਿਸੇ ਦੇ ਕੰਨ ਅਤੇ ਪਿੱਠ ਉੱਪਰ ਗੰਭੀਰ ਸੱਟਾਂ ਹਨ। ਅਜਿਹੇ ਇਲਜ਼ਾਮ ਹਨ ਕਿ ਤਸ਼ੱਦਦ ਦੇ ਚੱਲਦੇ ਕੁਝ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਨੇ।
5: ਦੋਨਾ ਬਣਾਉਣ ਦੀ ਫੈਕਟਰੀ ਹੁੰਦੀ ਹੈ, ਉਸਮੇ ਸੇ 12 ਲੋਕ ਮੁਕਤ ਕਰਾਏ ਗਏ ਹਨ, ਜਿਨਕੇ ਸਰੀਰ ਪਰ ਗੰਭੀਰ ਚੋਟ ਕੇ ਨਿਸ਼ਾਨ ਹੈ, ਤਥਾ ਜਬ ਉਨਕੋ ਮੁਕਤ ਕਰਾਇਆ ਗਿਆ ਤਾਂ ਉਨਸੇ ਪੁੱਛਤਾਛ ਕੀ ਗਈ, ਤੋ ਉਨ੍ਹਾਂ ਨੇ ਬਤਾਇਆ ਕਿ ਇਸ ਤਰ੍ਹਾਂ ਸੇ ਉਨਕੋ 1.5 ਸੇ 2 ਸਾਲ ਸੇ ਵਹਾਂ ਪਰ ਬੰਧਕ ਬਣਾਇਆ ਗਿਆ ਹੈ, 10 ਸੇ 12 ਹਜ਼ਾਰ ਯਾ ਕਭੀ 8 ਹਜ਼ਾਰ ਕਾ ਲਾਲਚ ਦੇ ਕਰਕੇ ਯੇ ਲੋਕ ਨੌਕਰੀ ਕੇ ਨਾਮ ਪਰ ਰੇਲਵੇ ਸਟੇਸ਼ਨ, ਬੱਸ ਅੱਡੇ ਤਥਾ ਵਿਭਿੰਨ ਸਥਾਨੋਂ ਸੇ ਇਨਕੋ ਲੈ ਆਤੇ ਹੈ, ਤਥਾ ਵਹਾਂ ਪਰ ਬੰਧਕ ਬਣਾ ਲੇਤੇ ਹੈ, ਤਥਾ ਇਨਸੇ ਫਿਰ ਜਬਰਦਸਤੀ ਕਾਮ ਕਰਾਤੇ ਹੈ ਦੋਨੇ ਬਣਾਨੇ ਕਾ, ਤਥਾ ਇਨਹੇ ਕੋਈ ਤਨਖਾਹ ਵੀ ਨਹੀਂ ਦੇਤੇ, ਇਨਹੇ ਇੱਕ ਟਾਈਮ ਪਰ ਰੋਟੀ ਦੇਤੇ ਹੈ, ਉਹ ਵੀ ਸੁਖੀ ਰੋਟੀ ਦੇਤੇ ਹੈ, ਸਾਥ ਹੀ ਸਾਥ ਲੋਹੇ ਕੇ ਕੁਛ ਇੰਸਟਰੂਮੈਂਟ ਰੱਖਤੇ ਹੈ ਗਰਮ ਕਰਕੇ ਉਸਕੋ ਪ੍ਰਸਾਰਿਤ ਕਰ ਰਹੇ ਥੇ, ਸਾਥ ਹੀ ਸਾਥ ਇਹ ਜੋ ਫੈਨ ਬੈਲਟ ਹੋਤਾ ਹੈ ਕੋੜੇ ਕੇ ਰੂਪ ਮੇਂ ਉਸਕਾ ਇਸਤੇਮਾਲ ਕਰਦੇ ਥੇ ਮਾਰਨੇ ਕੇ ਲੀਏ, ਇਨਕੀ ਬੋਡੀਜ਼ ਪੇ ਕਾਫੀ ਨਿਸ਼ਾਨ ਇਨਕਾ ਮੈਡੀਕਲ ਕਰਾਇਆ ਗਿਆ ਹੈ, ਕਾਫੀ ਗੰਭੀਰ ਚੋਟੇ, ਕਈ ਕੇ ਰਿਬਸ ਟੂਟੇ ਹੋਏ ਹੈ, ਔਰ ਯਹਾਂ ਤੱਕ ਕੀ ਜਾਣਕਾਰੀ ਮਿਲੀ ਹੈ ਕੁਛ ਲੋਕੋ ਕੀ ਇਸ ਅਤਿਆਚਾਰ ਕੇ ਦੌਰਾਨ ਮ੍ਰਿਤ ਵੀ

0: गई थी, एक व्यक्ति की पहचान भी इसमें हो गई है जिसके संदर्भ में आवश्यक विधिक कार्रवाई सुनिश्चित की जा रही है। पुलिस को टिप ऑफ मिला था जिसके आधार पर इस तरह की रेड की कार्रवाई मजिस्ट्रेट की उपस्थिति में कराई गई थी।
1: पुलिस ने यह भी दस्या कि मजदूरों के मोबाइल फोन खोले गए, पहचान पत्र साड़ दिते गए और बाहर निकल दी मनाही सी। इस मामले विच दो मुलजमान शिवा त्यागी और प्रदीप बलियान नू गिरफ्तार किया गया है, जबकि कथित फैक्ट्री संचालक अंकित बलियान की भाल जारी है। बीबीसी ने मुलजम अंकित बलियान के मोबाइल नंबर से संपर्क करने की कोशिश की पर मोबाइल फोन बंद आ रहा सी। बाकी दो मुलजमान के परिवार नाल संपर्क नहीं हो सकिया।
2: ਸੋ ਇਹ ਸੀਗੀ ਜੀ ਇੱਕ ਖਬਰ ਜਿਹੜੀ ਸ਼ਰਮਸ਼ਾਰ ਕਰਦੀ ਹੈ ਵੀ ਅੱਜ ਦੇ ਤਰੀਕ ਦੇ ਵਿੱਚ ਵੀ ਇਹ ਸਭ ਕੁਝ ਜਿਹੜਾ ਚੱਲ ਰਿਹਾ ਤੇ ਸਾਨੂੰ ਪਤਾ ਨਹੀਂ ਚੱਲਦਾ ਕਿ ਵੀ ਇਹ ਸਭ ਕੁਝ ਜਿਹੜੀਆਂ ਨੇ ਉਹ ਇਸੇ ਤਰੀਕੇ ਨਾਲ ਨਿਕਲੀਆਂ। ਸੋ ਥੋੜੀ ਜਿਹੀ ਗੱਲਬਾਤ ਜਿਹੜੀ ਇੱਕ ਛੋਟੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਪਤਾ ਜਿਹੜੀਆਂ ਨੇ ਇਸ ਬ੍ਰੇਕ ਤੋਂ ਬਾਅਦ।
3: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
4: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
3: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
4: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
3: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
4: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
5: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मखर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरी मोस्ट पॉपुलर रेडियो रेडियो सबरम 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today.
5: So, Sabrang Radio di live promotion jedi hai Monday, Tuesday, Thursday, Friday, sham nu 7-8 baje tak te program karde hi ha tusi. ਸ਼ਾਮ ਨੂੰ ਵੀ ਸਾਨੂੰ ਬੁਲਾ ਸਕਦੇ ਹੋ ਤੇ ਉਹਦੇ ਨਾਲ ਨਾਲ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਟਾਈਮ ਹੁੰਦਾ ਇਹਦੇ ਵਿੱਚ ਵੀ ਤੁਸੀਂ ਇਨਵਾਈਟ ਕਰ ਸਕਦੇ ਹੋ ਤਾਂ ਕਿ ਤੁਹਾਡੇ ਸਟੋਰ ਦੀ ਨਵੀਂ ਕੋਈ ਓਪਨਿੰਗ ਹੋਵੇ ਜਾਂ ਕੋਈ ਇਨਫੋਰਮੇਸ਼ਨ ਹੋਵੇ ਤੁਸੀਂ ਸ਼ੇਅਰ ਕਰੋ ਤੇ ਆਪਾਂ ਉੱਥੇ ਪਹੁੰਚ ਕੇ ਗੱਲਬਾਤ ਜਿਹੜੀ ਹੈ ਕਰ ਸਕਦੇ ਹਾਂ। ਪ੍ਰੋਗਰਾਮ ਦੇ ਵਿੱਚ ਬੇਅਦਬੀਆਂ ਦੀ ਗੱਲਬਾਤ ਜਿਹੜੀ ਹੈ ਤੇ ਚੱਲ ਹੀ ਰਹੀ ਹੈ। ਇਸ ਤੋਂ ਇਲਾਵਾ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਸਵਾਲ ਜਿਹੜੇ ਉਹਦੇ ਨਾਲ ਨਿਕਲ ਕੇ ਆਉਂਦੇ ਨੇ ਬਾਹਰ ਤੇ ਕੀ ਕਹਿੰਦੇ ਨੇ ਇਹ ਸਵਾਲ ਥੋੜੀ ਜਿਹੀ ਖਬਰ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਫਿਰ ਬਾਕੀ ਦੀ ਗੱਲਬਾਤ ਜਿਹੜੀ ਹੈ ਉਹ ਬਾਅਦ ਚ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 ਤੇ ਇਸ ਖਬਰ ਤੋਂ ਬਾਅਦ ਵਾਪਸ ਮਿਲਦੇ।
6: ਸ਼ੁਕਰਵਾਰ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

0: ਦਾ ਜਨਰਲ ਇਜਲਾਸ ਚੱਲ ਰਿਹਾ ਸੀ ਤਾਂ ਪਰ ਇਕੱਠ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਨ ਨੇ ਐਸਜੀਪੀਸੀ ਪ੍ਰਧਾਨ ਸਮੇਤ ਉੱਥੇ ਮੌਜੂਦ ਤਖਤਾਂ ਦੇ ਜਥੇਦਾਰਾਂ ਦਾ ਇਸ ਗੱਲ ਵੱਲ ਧਿਆਨ ਦਵਾਇਆ ਕਿ ਮੌਜੂਦਾ ਮਸਲੇ ਦੇ ਵਿੱਚ ਭਾਵੇਂ ਐਸਜੀਪੀਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮੌਜੂਦਾ ਹੁਕਮਰਾਨਾਂ ਦੇ ਖਿਲਾਫ ਡਟ ਕੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਤਵਾਰੀਖ ਹਮੇਸ਼ਾ ਉਸ ਗੱਲ ਨੂੰ ਯਾਦ ਰੱਖੇਗੀ ਜਦੋਂ 2 ਦਸੰਬਰ 2024 ਦੇ ਵਿਚ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਸੱਦਿਆ ਗਿਆ ਸੀ ਉਨ੍ਹਾਂ ਮਸਲਿਆਂ ਦੇ ਵਿਚ ਜਿਨ੍ਹਾਂ ਪੰਥਕ ਮਸਲਿਆਂ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕੀਤੀ ਉਹ ਸਾਰੇ ਜਿਹੜੀਆਂ ਗਲਤੀਆਂ ਸਨ ਉਨ੍ਹਾਂ ਨੂੰ ਕਹਿੰਦੇ ਮੌਜੂਦਾ ਪ੍ਰਧਾਨ ਨੇ ਮੰਨਿਆ ਸੀ ਤੇ ਬਾਅਦ ਵਿਚ ਜਦੋਂ ਉਨ੍ਹਾਂ ਨੇ ਕਹਿ ਦਿੱਤਾ ਕਿ ਮੈਂ ਤਾਂ ਕਿਸੇ ਵਿਵਾਦ ਤੋਂ ਬਚਣ ਦੇ ਲਈ ਗਲਤੀਆਂ ਮੰਨ ਕੇ ਆ ਗਿਆ ਪਰ ਮੈਂ ਗਲਤੀ ਕੀਤੀ ਨਹੀਂ ਉਸ ਮਸਲੇ ਦੇ ਵਿਚ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਤੋਂ ਬੇਮੁੱਖ ਹੋਣ ਵਾਲਾ ਕਦਮ ਹੈ ਜੇ ਕੋਈ ਕਾਰਵਾਈ ਨਾ ਕੀਤੀ ਤਾਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੋਵੇਗੀ ਹਾਲਾਂਕਿ ਜਦੋਂ ਜਸਵੰਤ ਸਿੰਘ ਪੁੜੈਣ ਸੰਬੋਧਨ ਕਰ ਰਹੇ ਸਨ ਤਾਂ ਕੁਝ ਖਾਸ ਸ਼ਬਦ ਬੋਲਦਿਆਂ ਹੋਇਆ ਉਨ੍ਹਾਂ ਦੀ ਆਵਾਜ਼ ਦੇ ਵਿਚ ਕਥਿਤ ਤੌਰ ਤੇ ਤਕਨੀਕੀ ਗੜਬੜੀ ਵੀ ਆਈ ਯਾਨੀ ਕਿ ਉਨ੍ਹਾਂ ਸ਼ਬਦਾਂ ਨੂੰ ਲੋਕ ਸੁਣ ਨਹੀਂ ਸਕੇ ਪਰ ਹਾਲ ਦੇ ਵਿਚ ਮੌਕੇ ਤੇ ਮੌਜੂਦ ਸਾਰੇ ਮੈਂਬਰਾਂ ਨੇ ਉਹ ਸਾਰਾ ਕੁਝ ਸੁਣਿਆ
1: ਭਗਵੰਤ ਮਾਨ ਨੇ ਆ ਜਾਣਾ ਇੱਕ ਨਵਾਂ ਸਵਾਲ ਹਰ ਮੀਟਿੰਗ ਹਰ ਫੈਸਲਾ ਤੇ ਹਰ ਹੁਕਮਨਾਮਾ ਪੈਦਾ ਕਰਦਾ ਉਹ ਟੁੱਟ ਕੇ ਆ ਗਿਆ ਤੁਸੀਂ ਬਖਸ਼ ਦੇਣਾ ਕਿਉਂਕਿ ਗੁਰਮਤ ਦੀ ਰੋਸ਼ਨੀ ਚ ਜਿਹੜਾ ਬੰਦਾ ਆ ਗਿਆ ਬਖਸ਼ਣਾ ਪੈਣਾ ਹੀ ਆ ਬੇਸ਼ੱਕ ਲੋਕ ਕਹਿਣ ਪੱਖ ਕਰਤਾ ਪਰ ਜੇ ਬਖਸ਼ਾਏ ਹੋਏ ਜਾ ਕੇ ਕਹਿਤਾ ਮੈਂ ਤਾਂ ਹੁਕਮ ਬਚਣ ਦੇ ਮਾਰੇ ਨਹੀਂ ਇਹ ਮੰਨ ਲਿਆ ਮੈਂ ਤਾਂ ਇਹ ਗਲਤੀਆਂ ਕੀਤੀਆਂ ਹੀ ਨਹੀਂ ਕਿੱਧਰ ਨੂੰ ਜਾਵਾਂਗੇ ਇੱਥੇ ਹੁੰਦਾ ਨਹੀਂ ਆਇਆ ਹੁਕਮ ਮੰਨ ਕੇ ਮੁੱਕਰਦੇ ਰਹੇ ਆ ਸਾਨੂੰ ਇਸ ਗੱਲ ਤੇ ਖੜਨਾ ਪਊਗਾ ਸਿੱਖਾਂ ਨੂੰ ਗੱਲ ਕਹਿਣੀ ਪਊਗੀ ਇੱਥੋਂ ਤੱਕ ਲੋਕ ਕਹਿੰਦੇ ਆ ਅਕਾਲ ਤਖ਼ਤ ਦੀ ਫਸੀਲ ਤੋਂ 2 ਦਸੰਬਰ ਦਾ ਹੁਕਮ ਨਾ ਹੋਇਆ ਕਹਿੰਦੇ ਤੁਹਾਡਾ ਪ੍ਰਧਾਨ ਅਕਾਲ ਤਖ਼ਤ ਨੇ ਜੋ ਹੁਕਮ ਕੀਤਾ ਉਹਨੂੰ ਪਾਬੰਦ ਆ ਸਹਿਯੋਗ ਦਵਾਂਗੇ ਪਰ ਇਹ ਕੁਰਸੀ ਯੁੱਧ ਦੀ ਲਹਿਰ ਨਾ ਬਣ ਜਾਵੇ ਉਹ ਨੁਕਸਾਨ ਹੋ ਜਾਊਗਾ ਸਿਰਸੇ ਵਾਲੇ ਨੂੰ ਮਾਫੀ ਦੇਣ ਦੇ 70-72 ਲੱਖ ਦੇ ਇਸ਼ਤਿਹਾਰ ਦਿੱਤੇ ਸੀ ਉਹਦੇ ਪੈਸੇ ਲੀਡਰਾਂ ਨੇ ਮੈਨੂੰ ਮੇਰੇ ਰਾਹੀਂ ਪਰਚੀਆਂ ਕਟਾਈਆਂ ਵਾਪਸ ਹੋਏ ਆ ਕਿਤੇ ਆਪਾਂ ਨੂੰ ਇਹ ਨਾ ਕਹਿਣ ਲੱਗ ਜਾਣ ਲੋਕ ਆ ਜਿਹੜੇ ਬੋਲਾਂ ਤੇ ਖਰਚ ਕੀਤਾ ਕਿਤੇ ਉਹੋ ਜਿਹੇ ਫਿਰ ਇਹੋ ਜਿਹੀਆਂ ਗੱਲਾਂ ਹੋ ਜਾਣ ਵੀ ਜਿਨ੍ਹਾਂ ਨੇ ਲਵਾਏ ਸੀ ਕਮੇਟੀ ਵਾਲੇ ਪੈਸੇ ਜਮ੍ਹਾਂ ਕਰਾਓ ਇਹ ਗੱਲਾਂ ਬਚਾਉਣ ਜੋਗਾ
0: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਨਵੇਂ ਮਸਲੇ ਤੇ ਹੁਣ ਘਿਰਦੀ ਨਜ਼ਰ ਆ ਰਹੀ ਹੈ ਵੀਡੀਓ ਅਤੇ ਸੋਧ ਐਕਟ ਦੇ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਦੇ ਵਿਚ ਐਸਜੀਪੀਸੀ ਨੇ ਜਿਹੜਾ ਪੰਜਾਬ ਦੇ ਸਾਰੇ ਗੁਰੂ ਘਰਾਂ ਦੇ ਵਿਚ ਇਸ ਮਸਲੇ ਦੀ ਸੂਚਨਾ ਦੇਣ ਦੇ ਲਈ ਵੱਡੇ ਵੱਡੇ ਫਲੈਕਸ ਬੋਰਡ ਲਗਵਾਉਣ ਦਾ ਫੈਸਲਾ ਲਿਆ ਹੈ ਤੇ ਲਗਵਾਏ ਵੀ ਜਾ ਰਹੇ ਹਨ ਉਨ੍ਹਾਂ ਨੂੰ ਕਈ ਥਾਵਾਂ ਤੇ ਕਥਿਤ ਤੌਰ ਤੇ ਪੁਲਿਸ ਦੇ ਵੱਲੋਂ ਉਤਾਰੇ ਜਾਣ ਅਤੇ ਕਈ ਥਾਵਾਂ ਤੇ ਲੋਕਾਂ ਦੇ ਵੱਲੋਂ ਉਤਾਰੇ ਜਾਣ ਦੀਆਂ ਵੀ ਖਬਰਾਂ ਮਿਲ ਰਹੀਆਂ ਹਨ ਅਤੇ ਐਸਜੀਪੀਸੀ ਦੀ ਇਸ ਕਾਰਵਾਈ ਨੂੰ ਸੰਗਤ ਦੀ ਗੋਲਕ ਦੀ ਦੁਰਵਰਤੋਂ ਦੱਸਿਆ ਜਾ ਰਿਹਾ ਹੈ ਤੁਹਾਡੇ ਇਸ ਮਸਲੇ ਤੇ ਕੀ ਵਿਚਾਰ ਹਨ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ
2: ਜੀ ਸੋ ਕਈ ਲੋਕਾਂ ਨੇ ਇਹਦੇ ਤੇ ਵਿਚਾਰ ਦਿੱਤੇ ਆ ਵੀ ਜੇ ਕੱਲ ਨੂੰ ਭਗਵੰਤ ਮਾਨ ਨੂੰ ਤੁਸੀਂ ਪੂਰਾ ਵਿਰੋਧ ਕੀਤਾ ਬਟ ਉਹਦੇ ਬਾਵਜੂਦ ਭਗਵੰਤ ਮਾਨ ਨੂੰ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਜਿਸ ਤਰੀਕੇ ਨਾਲ ਜੋ ਵੀ ਪੰਜਾਬ ਦੇ ਵਿੱਚ ਕੰਮ ਕੀਤੇ ਨੇ ਆਮ ਆਦਮੀ ਪਾਰਟੀ ਨੇ ਵੱਧ ਕੀਤੇ ਆ ਘੱਟ ਕੀਤੇ ਆ ਔਰਤਾਂ ਨੂੰ ਫਾਇਦੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸਕੂਲਾਂ ਵਾਸਤੇ ਕੀਤਾ ਕੋਈ ਚੰਗਾ ਕੀਤਾ ਨਹੀਂ ਕੀਤਾ ਜੋ ਵੀ ਕੀਤਾ ਹੋਇਆ ਬਟ ਉਹਦੇ ਬਾਵਜੂਦ ਲੋਕਾਂ ਨੇ ਜੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਤੇ ਇਹਦਾ ਮਤਲਬ ਵੀ ਪੰਜਾਬ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਦੇ ਅਗੇਂਸਟ ਹੋ ਗਿਆ ਕਿਉਂਕਿ ਇਹਨਾਂ ਨੇ ਮੈਸੇਜ ਦੇ ਤਾ ਤੇ ਲੋਕਾਂ ਨੇ ਰਿਸੀਵ ਨਹੀਂ ਕੀਤਾ ਤੇ ਹੁਣ ਗੱਲ ਤੁਸੀਂ ਸੁਣੀ ਲਈ ਹੈ ਕਿ ਵੀ ਇਹ ਵੀ ਸਾਹਮਣੇ ਆ ਰਹੀ ਹੈ ਗੋਲਕ ਦੇ ਇਸ਼ੂ ਵੀ ਜਿਹੜੇ ਆ ਜਿਹਦੇ ਚ ਲੋਕੀ ਠੱਗੀਆਂ ਲਾਉਂਦੇ ਰਹੇ ਨੇ ਤੇ ਅਕਾਲੀ ਦਲ ਦੀ ਗੱਲਬਾਤ ਕੀਤੀ ਜਾ ਰਹੀ ਸੀ ਵੀ ਅਕਾਲੀਆਂ ਦੇ ਰਾਜ ਦੇ ਵਿੱਚ ਜਿਸ ਤਰੀਕੇ ਦੇ ਨਾਲ ਚਿੱਟਾ ਵਰਤਾਇਆ ਗਿਆ ਮਤਲਬ ਵਰਤਾਉਣ ਵਾਲਾ ਹਾਲ ਹੀ ਹੋਇਆ ਸੀ ਜਿਸ ਤਰੀਕੇ ਨਾਲ ਹਾਲਾਤ ਬਣੇ ਰਹੇ ਆ ਜਿਹਦੇ ਕਰਕੇ ਗੌਰਮੈਂਟ ਚੇਂਜ ਹੋਈ ਤੇ ਹੁਣ ਕਿੱਧਰਲੇ ਪਾਸੇ ਪ੍ਰੋਗਰਾਮ ਜਿਹੜਾ ਚੱਲੇਗਾ ਸੋ ਇਹ ਅਗਲੀ ਖਬਰ ਸੁਣਦੇ ਆ ਥੋੜੀ ਜਿਹੀ ਬੱਚਿਆਂ ਦੇ ਨਾਲ ਰਿਲੇਟਡ ਜੀ ਮਿਡ ਡੇ ਮੀਲ ਜਿਹੜਾ ਇਹ ਕਾਫੀ ਧਿਆਨ ਰੱਖਣ ਦੀ ਲੋੜ ਹੈ ਇੱਥੇ ਲੋਕ ਲਈ ਵੀ ਇਹਦੇ ਤੇ ਕਾਫੀ ਕੰਮ ਹੁੰਦਾ ਸੋ ਖਬਰ ਸੁਣਦੇ ਆ ਫਿਰ ਵਾਪਸ
0: ਸ਼ੁਕਰਵਾਰ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਚੱਲ ਰਿਹਾ ਸੀ
2: ਲੱਗਿਆ ਵੀ ਜਿਹੜੀ ਖਬਰ ਮੈਂ ਸੁਣਾਉਣਾ ਚਾਹੁੰਦਾ ਉਹ ਖਬਰ ਨਹੀਂ ਆਈ ਤੇ ਵੰਸ ਅਗੇਨ ਦੁਬਾਰਾ ਟਰਾਈ ਕਰਦੇ ਹਾਂ ਤੇ ਤੁਹਾਡੇ ਤੱਕ ਖਬਰ ਜਿਹੜੀ ਜੋ ਮਿਡ ਡੇ ਮੀਲ ਦੇ ਨਾਲ ਦੀ ਸਟੋਰੀ ਹੈ।

0: ਉਹ ਸ਼ੇਅਰ ਕਰਦੇ ਹਾਂ ਆਪਾਂ। ਅੱਜ ਮੌਸਮ ਜਿਹੜਾ ਵੰਸ ਕੇ ਤੁਹਾਨੂੰ ਦੱਸ ਦਈਏ ਵੀ ਬਾਰਿਸ਼ ਵਾਲਾ ਬੜਾ ਹੈ, ਕਾਫੀ ਬਾਰਿਸ਼ ਪੈ ਰਹੀ ਹੈ। ਅਕਸਰ ਆਪਾਂ ਵੈਦਰ ਤੋਂ ਹਾਰ ਹੀ ਜਾਂਦੇ ਹਾਂ, ਬਟ ਫਿਰ ਵੀ ਹਾਰ ਕੇ ਵੀ ਹਾਰਦੇ ਨਹੀਂ, ਕਿਉਂਕਿ ਜਿਨ੍ਹਾਂ ਨੇ ਕੰਮ ਕਾਰ ਕਰਨੇ ਆ, ਬਾਹਰ ਅੰਦਰ ਜਾਣਾ ਜਾਂਦੇ ਆ, ਕੰਮ ਕਰਦੇ ਆ। ਕੈਨੇਡਾ ਵਾਈਡ ਜਿਹੜਾ ਇਹ ਵੈਦਰ ਜਿਹੜਾ ਹੈ ਜਾਂ ਕੁਦਰਤ ਜਿਹੜੀ ਆਪਣਾ ਕਹਿਰ ਬਰਪਾਉਂਦੀ ਰਹਿੰਦੀ ਹੈ, ਦੁਨੀਆ ਭਰ ਦੇ ਵਿੱਚ ਬਰਪਾਉਂਦੀ। ਵੈਨਜ਼ੂਏਲਾ ਦਾ ਕੇਸ ਵੀ ਦੇਖਿਆ ਆਪਾਂ, ਜਿਹਦੇ 'ਚ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਦਾ ਸ਼ੰਕਾ ਜਤਾਈ ਜਾ ਰਹੀ ਹੈ। ਕਾਫੀ ਨੰਬਰ 1400 ਤੋਂ ਵੱਧ ਨੰਬਰ ਜਿਹੜਾ ਆਲਰੇਡੀ ਉਹਨਾਂ ਨੇ ਦੱਸਤਾ, ਬਟ ਮੰਨਿਆ ਜਾ ਰਿਹਾ ਵੀ ਹਜ਼ਾਰਾਂ ਹੀ ਲੋਕ ਜਿਹੜੇ ਨੇ ਇਹਦੇ ਵਿੱਚ ਦੱਬੇ ਜਾ ਸਕਦੇ ਨੇ, ਜਿਹੜੇ ਅੰਦਰ ਹਾਲੇ ਤੱਕ ਉਹਨਾਂ ਦੀ ਲਾਸ਼ਾਂ ਜਾਂ ਉਹਨਾਂ ਦੇ ਸਰੀਰ ਜਿਹੜੇ ਨੇ ਉਹਨਾਂ ਦੇ ਟਾਈਮ ਲੱਗੇਗਾ ਨਿਕਲਦਿਆਂ। ਤੇ ਸੁਣਦਿਆਂ ਪਹਿਲਾਂ ਇਹ ਬੱਚਿਆਂ ਦੀ ਰਿਪੋਰਟ ਇੱਕ, ਫਿਰ ਵਾਪਸ।
1: ਕੋਲਕਾਤਾ ਕੇ ਸਰਕਾਰੀ ਔਰ ਸਹਾਇਤਾ ਪ੍ਰਾਪਤ ਸਕੂਲੋਂ ਮੇ ਅਬ ਮਿਡ ਡੇ ਮੀਲ ਮੇ ਅੰਡੇ ਨਹੀਂ ਮਿਲੇਂਗੇ। ਪਸ਼ਚਿਮ ਬੰਗਾਲ ਸਰਕਾਰ ਨੇ ਐਲਾਨ ਕੀਆ ਹੈ ਕਿ ਪੀਐਮ ਪੋਸ਼ਣ ਯੋਜਨਾ ਕੇ ਤਹਿਤ ਬੱਚੋਂ ਕੋ ਇਸਕੌਨ ਪਕਾ ਹੁਆ ਖਾਣਾ ਦੇਗਾ। ਇਸਕੌਨ ਕੇ ਕੋਲਕਾਤਾ ਪ੍ਰਵਕਤਾ ਰਾਧਾ ਰਮਨ ਦਾਸ ਨੇ ਕਿਹਾ ਕਿ ਮਿਡ ਡੇ ਮੀਲ ਮੇ ਅੰਡੇ ਕੀ ਜਗ੍ਹਾ ਬੱਚੋਂ ਕੋ ਪਨੀਰ, ਰਾਜਮਾ, ਸੋਯਾਬੀਨ, ਦਾਲੇ ਔਰ ਸ਼ਾਕਾਹਾਰੀ ਪ੍ਰੋਟੀਨ ਵਾਲੀ ਚੀਜ਼ੇ ਦੀ ਜਾਏਗੀ। ਇਸ ਵੀਡੀਓ ਮੇ ਹਮ ਤੀਨ ਅਹਿਮ ਮੁੱਦੋਂ ਪਰ ਬਾਤ ਕਰੇਂਗੇ, ਅੰਡੋ ਕੇ ਬਜਟ, ਉਨਕੀ ਕੀਮਤ ਔਰ ਪੋਸ਼ਣ ਕਾ ਗਣਿਤ। ਦੂਸਰਾ ਪੁਆਇੰਟ, ਭਾਰਤ ਮੇ ਕੁਪੋਸ਼ਣ ਕਾ ਹਾਲ ਔਰ ਮਿਡ ਡੇ ਮੀਲ ਕੀ ਭੂਮਿਕਾ। ਔਰ ਤੀਸਰਾ, ਇਸ ਮਾਮਲੇ ਮੇ ਚੀਨ ਸੇ ਕਿਆ ਸੀਖ ਸਕਤਾ ਹੈ ਭਾਰਤ। ਸਰਕਾਰ ਕੇ ਇਸ ਫੈਸਲੇ ਕੇ ਬਾਅਦ ਦੇਸ਼ ਭਰ ਮੇ ਇੱਕ ਬਹਿਸ ਸੀ ਛਿੜ ਗਈ ਹੈ। ਵਿਪਕਸ਼ ਕਾ ਆਰੋਪ ਹੈ ਕਿ ਸਰਕਾਰ ਸਕੂਲੀ ਬੱਚੋਂ ਪਰ ਸ਼ਾਕਾਹਾਰ ਥੋਪ ਰਹੀ ਹੈ।
2: ਮਿਡ ਡੇ ਮੀਲ ਮੇ ਲੋਗੋ ਕੋ ਬੱਚੋਂ ਕੋ ਅੰਡਾ ਮਿਲਤਾ ਥਾ, ਉਸਮੇ ਪ੍ਰੋਟੀਨ ਥਾ, ਉਹ ਜ਼ਰੂਰੀ ਥਾ, ਉਸਕੋ ਹਟਾ ਦੀਆ ਗਿਆ। ਯੇ ਤੋ ਜਨ ਵਿਰੋਧੀ ਕਦਮ ਹੈ, ਯੇ ਹੋਨਾ ਨਹੀਂ ਚਾਹੀਏ ਥਾ।
1: ਸਕੂਲ ਕੇ ਕੁਝ ਅਧਿਕਾਰੀਓ ਔਰ ਟੀਚਰਸ ਕਾ ਕਹਿਣਾ ਹੈ ਕਿ ਅੰਡੇ ਬੱਚੋਂ ਕੇ ਲਈ ਪ੍ਰੋਟੀਨ ਔਰ ਪੋਸ਼ਣ ਕਾ ਇੱਕ ਬਹੁਤ ਅੱਛਾ ਸੋਰਸ ਹੈ, ਸਾਥ ਹੀ ਬੱਚੇ ਇਸੇ ਖਾਣੇ ਕੇ ਆਦੀ ਵੀ ਹੈ ਔਰ ਅੰਡੇ ਮਿਲਨੇ ਕੀ ਵਜ੍ਹਾ ਸੇ ਵੋ ਰੋਜ਼ ਸਕੂਲ ਵੀ ਆਤੇ ਹੈ। ਭਾਰਤ ਕੇ ਲਗਭਗ 14 ਰਾਜਿਓ ਔਰ ਕੇਂਦਰ ਸ਼ਾਸਿਤ ਪ੍ਰਦੇਸ਼ੋ ਮੇ ਸਰਕਾਰੀ ਮਿਡ ਡੇ ਮੀਲ ਮੇ ਬੱਚੋਂ ਕੋ ਪੋਸ਼ਣ ਕੇ ਲਈ ਅੰਡੇ ਦੀਏ ਜਾਤੇ ਹੈ। ਪਸ਼ਚਿਮ ਬੰਗਾਲ ਵੀ ਇਸ ਲਿਸਟ ਮੇ ਅਬ ਤੱਕ ਸ਼ਾਮਿਲ ਥਾ। ਸਰਕਾਰੀ ਸੰਸਥਾ ਨੈਸ਼ਨਲ ਇੰਸਟੀਟਿਊਟ ਆਫ ਨਿਊਟ੍ਰੀਸ਼ਨ ਮਿਡ ਡੇ ਮੀਲ ਮੇ ਅੰਡੇ ਦੇਣੇ ਕੀ ਵਕਾਲਤ ਕਰਤੀ ਹੈ। ਉਨਕਾ ਕਹਿਣਾ ਹੈ ਕਿ ਅੰਡਾ ਸਸਤਾ ਹੋਣੇ ਕੇ ਸਾਥ ਸਾਥ ਹਾਈ ਕੁਆਲਿਟੀ ਪ੍ਰੋਟੀਨ ਔਰ ਜ਼ਰੂਰੀ ਪੋਸ਼ਕ ਤੱਤਵੋ ਕਾ ਸਬਸੇ ਅੱਛਾ ਜ਼ਰੀਆ ਹੈ। ਇੱਕ ਅੰਡੇ ਮੇ ਲਗਭਗ 6 ਗ੍ਰਾਮ ਪ੍ਰੋਟੀਨ ਹੋਤਾ ਹੈ, ਸ਼ਰੀਰ ਇਸੇ ਆਸਾਨੀ ਸੇ ਸੋਖ ਲੇਤਾ ਹੈ, ਇਸ ਲਈ ਬੱਚੋਂ ਕੇ ਮਾਨਸਿਕ ਔਰ ਸ਼ਾਰੀਰਿਕ ਵਿਕਾਸ ਕੇ ਲਈ ਜ਼ਰੂਰੀ ਹੈ। ਮਿਡ ਡੇ ਮੀਲ ਪ੍ਰੋਗਰਾਮ ਕੇ ਤਹਿਤ ਹਰ ਬੱਚੇ ਕੋ ਰੋਜ਼ ਕਿਤਨਾ ਪ੍ਰੋਟੀਨ ਮਿਲਣਾ ਚਾਹੀਏ, ਯੇ ਉਸਕੀ ਕਲਾਸ ਪਰ ਨਿਰਭਰ ਕਰਤਾ ਹੈ। ਪ੍ਰਾਇਮਰੀ ਕਲਾਸ ਯਾਨੀ ਕਕਸ਼ਾ 1 ਸੇ 5 ਕਮ ਸੇ ਕਮ 12 ਗ੍ਰਾਮ ਪ੍ਰੋਟੀਨ ਔਰ 450 ਕੈਲੋਰੀ। ਅਪਰ ਪ੍ਰਾਇਮਰੀ ਕਲਾਸ ਯਾਨੀ ਕਿ ਕਕਸ਼ਾ 6 ਸੇ ਕਕਸ਼ਾ 8 ਕਮ ਸੇ ਕਮ 20 ਗ੍ਰਾਮ ਪ੍ਰੋਟੀਨ ਔਰ 700 ਕੈਲੋਰੀ। ਹਮਨੇ ਬਾਤ ਕੀ ਡਾਕਟਰ ਸੇਵੰਤੀ ਘੋਸ਼ ਸੇ ਔਰ ਜਾਨਾ ਭਾਰਤ ਮੇ ਬੱਚੋਂ ਕੀ ਕੁਪੋਸ਼ਣ ਕੀ ਸਥਿਤੀ ਕੋ ਧਿਆਨ ਮੇ ਰਖਤੇ ਹੋਏ ਬਤੌਰ ਪਬਲਿਕ ਹੈਲਥ ਐਕਸਪਰਟ ਬੰਗਾਲ ਸਰਕਾਰ ਕੇ ਇਸ ਫੈਸਲੇ ਪਰ ਉਨਕੀ ਕਿਆ ਰਾਏ ਹੈ।
3: देखिए अभी जो ग्लोबल हंगर इंडेक्स है उस पे इंडिया 102 के रैंक पे आता है आउट ऑफ 123 कंट्रीज। तो इसमें हम देख सकते हैं कि वेस्टिंग और स्टंटिंग की मात्रा इंडियन बच्चों में बहुत ज्यादा है, और अगर हम इसको कंपेयर करें दूसरी कंट्रीज के साथ जिनका जीडीपी हमसे कम है, लेकिन फिर भी उनमें वेस्टिंग और स्टंटिंग हमारे कंपेरिजन में काफी कम है। तो इस चीज के लिए हमने काफी रिसर्च देखा है जिसमें प्रोटीन का एक रिक्वायरमेंट बहुत ज्यादा है। तो अगर आप एग्स को कंपेयर करें विद सोयाबीन या पनीर, तो आप देखेंगे कि एग्स की बायो अवेलेबिलिटी, मतलब एग्स में कितना प्रोटीन है और वो हमारी बॉडी कितना पचा के यूटिलाइज कर पाती है, वो इन प्लांट प्रोटीन के कंपेरिजन में एग्स में सबसे ज्यादा होता है। और हम ये भी देखते हैं कि मिड डे मील्स का जो लाभ है वो ज्यादातर हमारे समाज में पिछड़े समाज के बच्चों को ज्यादा मिलता है, जैसे दलित आदिवासी स्टूडेंट्स होते हैं उनके लिए बहुत जरूरी है ये मिड डे मील, और उनके लिए कल्चरली मांस खाना, एग्स खाना ये नॉर्मल है क्योंकि सोयाबीन बहुत कल्चर्स में नहीं खाते हैं, तो उसका उसको एक तो पचाने उसके लिए मुश्किल होता है। जैसे एक आप अंडा खाते हैं उसमें से 90% जो प्रोटीन है वो बॉडी पचा सकता है, अपने लिए इस्तेमाल कर सकता है। पनीर और सोयाबीन में ये चीजें काफी कम हो जाती है, जबकि जब हम पकाते हैं तब उसमें प्रोटीन हो लेकिन शरीर शायद वो नहीं ले सकता है। तो इसके लिए अंडों का रहना मिड डे मील में बहुत जरूरी है क्योंकि बच्चों के पढ़ने के लिए, उनकी बुद्धि के विकास के लिए, उनके शरीर के विकास के लिए अंडे बहुत जरूरी है।
1: मिड डे मील्स सरकारी स्कूल के स्टूडेंट्स की डाइट और पोषण का बहुत अहम हिस्सा है। हमने डॉक्टर सेवंती घोष से जाना कि बढ़ते बच्चों के लिए एक पौष्टिक मिड डे मील कैसा होना चाहिए।
3: मैंने झारखंड

0: ਬਟ ਚਾਈਨਾ ਤੋਂ ਡਾਇਰੈਕਟਲੀ ਤੁਸੀਂ ਜਿਹੜੀ ਇਹ ਹੈਲਪ ਲੈਣੀ ਹੈ ਅਤੇ ਕਿਉਂਕਿ ਸਿੰਬੋ ਇੱਕ ਐਸੀ ਕੰਪਨੀ ਜਿਹੜੀ ਮਲਟੀਪਲ ਤਰ੍ਹਾਂ ਦੇ ਪ੍ਰੋਡਕਟਸ ਜਿਹੜੇ ਨੇ ਚਾਈਨਾ 'ਚ ਬਣਾਉਂਦੀ ਹੈ ਇੰਕਲੂਡਿੰਗ ਹਿਊਮਨੋਇਡਸ ਦੇ ਪਾਰਟਸ ਜਿਹੜੇ ਦੀ ਗੱਲਬਾਤ ਕੀਤੀ ਜਾ ਰਹੀ ਸੀ ਅਤੇ ਇਸੇ ਸਿਲਸਿਲੇ ਦੇ ਵਿੱਚ ਤੁਹਾਨੂੰ ਪਤਾ ਮੈਂ ਚਾਈਨਾ 'ਚ ਵੀ ਜਾ ਕੇ ਆਇਆ ਅਤੇ ਹੁਣ ਆਪਾਂ ਉੱਥੋਂ ਸਿੰਬੋ ਇੰਜੀਨੀਅਰਿੰਗ ਨਾਂ ਦੀ ਇੱਕ ਨਵੀਂ ਕੰਪਨੀ ਜਿਹੜੀ ਹੈ ਲਾਂਚ ਕੀਤੀ ਹੈ ਜਿਹੜੀ ਕਿ ਇੰਜੀਨੀਅਰਿੰਗ ਦੀਆਂ ਸਰਵਿਸਿਸ ਤਾਂ ਦੇਵੇਗੀ ਜਿਹੜੀਆਂ ਲੋਕਲ ਬਟ ਉਹਦੇ ਨਾਲ ਨਾਲ ਤੁਸੀਂ ਹੋਰ ਕਈ ਤਰ੍ਹਾਂ ਦੀਆਂ ਸਰਵਿਸਿਸ ਜਿਹੜੀਆਂ ਉਹ ਲੈਸ ਤੋਂ ਇੰਜੀਨੀਅਰਿੰਗ ਸਰਵਿਸਿਸ ਤੋਂ ਇਲਾਵਾ ਪ੍ਰੀਸੀਜਨ ਦੀਆਂ ਸਰਵਿਸਿਸ ਜਿਹਦੇ 'ਚ ਅਲੱਗ ਅਲੱਗ ਤਰ੍ਹਾਂ ਦੇ ਪਾਰਟਸ ਬਣਾਉਣੇ ਆ ਇੰਡਸਟਰੀਜ਼ ਨੂੰ ਕੇਟਰ ਕਰਨਾ ਕਿਸੇ ਵੀ ਤਰ੍ਹਾਂ ਦੇ 5 ਐਕਸਿਸ 7 ਐਕਸਿਸ ਦੇ ਪਾਰਟਸ ਜਿਹੜੇ ਨੇ ਉਹ ਸਾਡੀ ਕੰਪਨੀ ਜਿਹੜੀ ਹੈ ਬਣਾਏਗੀ ਜੀ ਮੈਨੂਫੈਕਚਰਿੰਗ ਚਾਈਨਾ 'ਚ ਰਹੇਗੀ ਬਟ ਲੋਕਲੀ ਤੁਸੀਂ ਜੇ ਕਿਸੇ ਤਰ੍ਹਾਂ ਦੇ ਕੋਈ ਪਾਰਟ ਲੈਣਾ ਚਾਹੁੰਦੇ ਹੋ ਓਇਲ ਐਂਡ ਗੈਸ ਕੰਪੋਨੈਂਟਸ ਜਿਹੜੇ ਹੁੰਦੇ ਆ ਜਾਂ ਹਿਊਮਨਾਈਡ ਤਰ੍ਹਾਂ ਦੇ ਜਿਹੜੇ ਪਾਰਟਸ ਨੇ ਉਹ ਵੀ ਤੁਸੀਂ ਲੈ ਸਕਦੇ ਹੋ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀ ਜਿਹੜੀਆਂ ਨੇ ਉਹ ਤੁਹਾਨੂੰ ਆਪਾਂ ਪ੍ਰੋਵਾਈਡ ਕਰ ਸਕਦੇ ਹਾਂ ਕਿਉਂਕਿ ਹਿਊਮਨਾਈਡ ਰੋਬੋਟਸ ਜਿਹੜੇ ਨੇ ਇਹ ਵੀ ਬਣਾਉਂਦੇ ਆ ਏ ਆਈ ਦਾ ਕਿਉਂਕਿ ਤੁਹਾਨੂੰ ਪਤਾ ਵੀ ਡਾਟਾ ਸੈਂਟਰਸ ਦੀਆਂ ਵੀ ਕਾਫੀ ਗੱਲਾਂ ਪਤਾ ਚੱਲ ਰਹੀਆਂ ਨੇ ਲੋਕਲੀ ਸੋ ਏ ਆਈ ਦੇ ਲਿਕੁਇਡ ਕੂਲਿੰਗ ਕਨੈਕਟਰਸ ਜਿਹੜੇ ਨੇ ਉਹ ਵੀ ਬਣਾਏ ਜਾਂਦੇ ਆ ਇਸ ਤੋਂ ਇਲਾਵਾ ਨਿਊ ਐਨਰਜੀ ਵਹੀਕਲਸ ਜਿਹੜੇ ਅੱਜ ਕੱਲ੍ਹ ਈ ਵੀ ਵਹੀਕਲਸ ਆਉਂਦੇ ਨੇ ਉਹਦੇ ਕੰਪੋਨੈਂਟਸ ਵੀ ਬਣਾਏ ਜਾਂਦੇ ਨੇ ਟੈਕਨੋਲੋਜੀ ਅਤੇ ਏ ਆਈ ਸਲਿਊਸ਼ਨਸ ਜਿਹੜੇ ਆ ਇਹ ਵੀ ਸਾਡੀ ਕੰਪਨੀ ਜਿਹੜੀ ਤੁਹਾਨੂੰ ਪ੍ਰੋਵਾਈਡ ਕਰੇਗੀ ਕਿਸੇ ਵੀ ਤਰ੍ਹਾਂ ਦੀਆਂ ਸਰਵਿਸਿਸ ਜੇ ਤੁਸੀਂ ਲੈਣੀਆਂ ਹੋਣ ਅਤੇ ਸਿੰਬੋ ਇੰਜੀਨੀਅਰਿੰਗ .ca ਦਾ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਇਹ ਲਈ ਜਾ ਸਕਦੀ ਹੈ ਐਰੋਸਪੇਸ ਕੰਪੋਨੈਂਟਸ ਵੀ ਜਿਹੜੇ ਆ ਉਹ ਇਸ ਕੰਪਨੀ ਦੀ ਜਿਹੜੀ ਹੈ ਖਾਸ ਰਹੇਗੀ ਸੋ ਅੱਜ ਦੇ ਪ੍ਰੋਗਰਾਮ 'ਚ ਆਈ ਹੋਪ ਵੀ ਤੁਸੀਂ ਅਲੱਗ ਅਲੱਗ ਦੁਨੀਆ ਭਰ ਦੀਆਂ ਖਬਰਾਂ ਦੇ ਨਾਲ ਨਾਲ ਬਾਕੀ ਦੀਆਂ ਗੱਲਾਂ ਪਤਾ ਕੀਤੀਆਂ ਅਤੇ ਇਸ ਤੋਂ ਇਲਾਵਾ sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜਾਂ iwebguide.ca ਤੇ ਵਿਜ਼ਿਟ ਕਰਕੇ ਟੈਕਨੋਲੋਜੀ ਜਾਂ ਵੈਬਸਾਈਟ ਦੀਆਂ ਗੱਲਾਂ ਪਤਾ ਕੀਤੀਆਂ ਜਾ ਸਕਦੀਆਂ ਨੇ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਸਟੇ ਸੇਫ ਸਟੇ ਹੈਲਦੀ ਅਤੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਬਾਰਿਸ਼ ਤੋਂ ਬਚਾ ਕੇ ਰੱਖੋ ਕੱਲ੍ਹ ਨੂੰ ਫਿਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਿਲਾਂਗੇ ਥੈਂਕ ਯੂ ਵੈਰੀ ਮੱਚ ਹੈਪੀ ਸੰਡੇ ਟੂ ਆਲ ਜੀ ਥੈਂਕ ਯੂ
1: The time is 5 p.m. You are listening to Fairchild Radio CHKF FM 94.7, a multicultural radio station in Calgary.

1947 ਤੇ ਤੁਸੀਂ ਕਾਲ ਕਰਕੇ ਜਾਣਕਾਰੀ ਕੋਈ ਸਾਂਝੀ ਕਰ ਸਕਦੇ ਹੋ ਪਰ ਸਭ ਤੋਂ ਪਹਿਲਾਂ ਸਾਡੇ ਕਮਰਸ਼ੀਅਲ ਸੁਨੇਹੇ ਲੈ ਲਈਏ ਉਸ ਤੋਂ ਬਾਅਦ ਫਿਰ ਗੱਲਾਂ ਦਾ ਸਿਲਸਿਲਾ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਸਾਡੇ ਸਪੌਂਸਰਸ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਜਿਨ੍ਹਾਂ ਦੀਆਂ 7 ਲੋਕੇਸ਼ਨਾਂ ਹੋ ਚੁੱਕੀਆਂ ਨੇ 3690 ਵੈਸਟ ਵਿੰਡ ਡਰਾਈਵ ਵੈਸਟ ਮਿੰਸਪਲ ਸਟੋਰ ਦੇ ਬਿਲਕੁਲ ਸਾਹਮਣੇ 64 ਐਵਨਿਊ ਤੇ ਫਾਲਕਨ ਰਿਜ ਬੁਲੇਵਾਰਡ 80 ਐਵਨਿਊ ਤੇ ਟੈਰਾ ਡੈਲ ਡਰਾਈਵ ਦੇ ਕਾਰਨਰ ਤੇ ਮੇਟੀ ਸਟਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ 128 ਐਵਨਿਊ ਐਂਡ ਰੈਡ ਐਂਬਰ ਗੇਟ ਰੈਡ ਸਟੋਨ 144 ਐਵਨਿਊ ਤੇ ਕਾਰਿੰਗਟਨ ਬੁਲੇਵਾਰਡ ਕਾਰਿੰਗਟਨ ਦੇ ਵਿਚ ਐਂਡ 7ਵੀਂ ਲੋਕੇਸ਼ਨ ਮੇਨ ਸਟਰੀਟ ਤੇ ਏਡਰਿਜ ਖੁੱਲ ਚੁੱਕੀ ਹੈ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਸਾਂਝਾ ਨੰਬਰ ਸਾਰੀਆਂ ਲੋਕੇਸ਼ਨਾਂ ਦਾ ਇੱਕੋ ਹੀ ਹੈ 403-835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪਰਸਨਲ ਇੰਜਰੀ ਇਮੀਗ੍ਰੇਸ਼ਨ ਜਾਂ ਕੋਈ ਫੈਮਿਲੀ ਲਾਅ ਕ੍ਰਿਮੀਨਲ ਕੇਸ ਤੁਹਾਡੇ ਤੇ ਬਣ ਗਿਆ ਤਾਂ 403-285-7070 ਨੰਬਰ ਹੈ ਰਿਲਾਇੰਸ ਲੀਗਲ ਗਰੁੱਪ ਦਾ ਏ1 ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਤਾਂ ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਲੱਗੂ ਕਿ ਤੁਹਾਨੂੰ ਸਸਤਾ ਪਊਗਾ ਸੋ ਤੁਸੀਂ ਫੋਨ ਉਹਨਾਂ ਨੂੰ ਕਰ ਸਕਦੇ ਹੋ 403-470-86-97 ਹਰ ਕਿਸਮ ਦਾ ਵਹੀਕਲ ਐਂਡ ਕੋਈ ਹੈਵੀ ਇਕੁਇਪਮੈਂਟ ਤੁਸੀਂ ਟੋ ਕਰਵਾਉਣਾ ਹੈ ਤਾਂ ਤੁਸੀਂ ਉਹਨਾਂ ਨੂੰ 403-470-86-97 ਤੇ ਕਾਲ ਕਰ ਸਕਦੇ ਹੋ ਪੀ ਐਨ ਜੀ ਐਕਸਕਾਵੇਟਿੰਗ ਐਂਡ ਡੈਮੋਲੇਸ਼ਨ ਪੁਰਾਣੇ ਘਰ ਢਾ ਕੇ ਜਾਂ ਨਵੀਂ ਸਬ ਡਿਵੀਜ਼ਨ ਲਾਂਡਿੰਗ ਕਰਵਾ ਰਹੇ ਹੋ ਤਾਂ ਗੁਰਮੀਤ ਗਿੱਲ ਹੁਣੀ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੇਸ਼ਨ ਐਕਸਕਾਵੇਟਿੰਗ ਐਂਡ ਸਰਵਿਸ ਦਾ 403-818-1821 ਉਹਨਾਂ ਦਾ ਨੰਬਰ ਹੈ 403-818-2821 ਤੁਸੀਂ ਫੋਨ ਕਰ ਸਕਦੇ ਹੋ ਰੀਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਕਲਚਰਲ ਇਕੱਠ ਕਰਨਾ ਤਾਂ ਫੋਨ ਨੰਬਰ ਰੀਓ ਬੈਂਕਟ ਹਾਲ ਦਾ 403-633-2000 ਬੁਕਿੰਗ ਲਈ 403-633-2000 ਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਸਨ ਸਾਡੇ ਸਪੌਂਸਰ ਜਿਹੜੇ ਬਹੁਤ ਲੰਬੇ ਅਰਸੇ ਤੋਂ ਸਪੋਰਟ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਾਰੇ ਸਪੌਂਸਰਾਂ ਦਾ ਅੱਜ ਦੀ ਗੱਲਬਾਤ ਦੇ ਵਿਚ ਸ਼ੁਰੂਆਤ ਆਪਾਂ ਕਰਦੇ ਹਾਂ ਕਿਉਂਕਿ ਕਾਫੀ ਦੇਰ ਤੋਂ ਕੈਨੇਡਾ ਭਰ ਦੇ ਵਿਚ ਜਿਹੜੀਆਂ ਐਕਸਟੋਰਸ਼ਨ ਕਾਲਾਂ ਦਾ ਸਿਲਸਿਲਾ ਚੱਲ ਰਿਹਾ ਸੀ ਕਿਤੇ ਨਾ ਕਿਤੇ ਭਾਵੇਂ ਹਾਲੇ ਵੀ ਚੱਲ ਰਿਹਾ ਪਰ ਕਾਫੀ ਇਸ ਵਕਤ ਠੱਲ ਪਈ ਹੋਈ ਹੈ ਕਿਉਂਕਿ ਸਾਰੇ ਹੀ ਸ਼ਹਿਰਾਂ ਦੇ ਵਿਚ ਕੈਨੇਡਾ ਦੇ ਵਿਚ ਪੰਜਾਬੀ ਭਾਈਚਾਰੇ ਨੇ ਇਹਦੇ ਤੇ ਕਾਫੀ ਰੌਲਾ ਪਾਇਆ ਤੇ ਹਰ ਸ਼ਹਿਰ ਦੇ ਵਿਚ ਖਾਸ ਕਰਕੇ ਸਰੀ ਤੇ ਬਰੈਂਪਟਨ ਦੇ ਵਿਚ ਤੇ ਕਾਫੀ ਪੁਲਿਸ ਐਂਡ ਫੈਡਰਲ ਗੌਰਮੈਂਟ ਨੇ ਇਹਦੇ ਤੇ ਕੰਮ ਕੀਤਾ ਹੁਣ ਕਾਫੀ ਸੰਤਰਕ ਨੇ ਸਾਡੇ ਸਾਰੀਆਂ ਪੁਲਿਸ ਫੋਰਸਿਸ ਤੇ ਕੈਲਗਰੀ ਪੁਲਿਸ ਵਾਲਿਆਂ ਨੇ ਵੀ ਹੁਣ ਤੱਕ ਅਪ੍ਰੈਲ 2025 ਤੋਂ ਲੈ ਕੇ 56 ਜਿਹੜੇ ਐਕਚੁਲੀ 45 ਜਿਹੜੇ ਲੋਕਾਂ ਦੇ ਨਾਂ ਏ ਉਹ ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਨੂੰ ਰੈਫਰ ਕੀਤੇ ਜਾ ਚੁੱਕੇ ਨੇ ਫਾਰ ਡੀਪੋਰਟੇਸ਼ਨ ਤੇ ਜਿਹਦੇ ਵਿੱਚ 49 ਐਕਸਟੋਰਸ਼ਨ ਅਟੈਂਪਟ ਸੀਗੀਆਂ ਤੇ 19 ਸ਼ੂਟਿੰਗਸ ਦੇ ਕੇਸ ਸੀਗੇ ਰੀਸੈਂਟਲੀ 16 ਹੋਰ ਗ੍ਰਿਫਤਾਰ ਕੀਤੇ ਸੀਗੇ ਤੇ ਜਿਨ੍ਹਾਂ ਵਿੱਚੋਂ 15 ਨੂੰ ਤਾਂ ਵਾਪਸ ਬੇਲ ਦੇ ਉੱਤੇ ਛੱਡ ਦਿੱਤਾ ਗਿਆ ਪਰ ਇੱਕ ਹਾਲੇ ਵੀ ਕਸਟਡੀ ਦੇ ਵਿੱਚ ਹੈ 16 ਜਿਹੜੇ ਫੜੇ ਗਏ ਸੀਗੇ ਉਹ ਸਾਰੇ ਕੈਲਗਰੀ ਨਿਵਾਸੀ ਪਰ ਕੈਨੇਡੀਅਨ ਸਿਟੀਜ਼ਨ ਨਹੀਂ ਭਾਵ ਜਾਂ ਤਾਂ ਉਹ ਵਰਕ ਪਰਮਿਟ 'ਤੇ ਹੈ ਜਾਂ ਫਿਰ ਸਟੂਡੈਂਟ ਵੀਜ਼ੇ 'ਤੇ ਹੈ ਸੋ ਪੁਲਿਸ ਨੇ ਹੁਣ ਕਿਉਂਕਿ ਸਾਡੇ ਭਾਈਚਾਰੇ ਨੇ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਇਹ ਜ਼ੋਰ ਪਾਇਆ ਕਿ ਜਿਹੜੇ ਬੰਦਿਆਂ ਨੂੰ ਤੁਸੀਂ ਫੜਦੇ ਹੈ

ਕਮ ਸੇ ਕਮ ਉਹਨਾਂ ਦੀਆਂ ਫੋਟੋਆਂ ਰਿਲੀਜ਼ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿਉਂਕਿ ਇਹ ਨਾ ਹੋਵੇ ਉਹ ਤੁਹਾਡੇ ਗੁਆਂਢ ਚ ਰਹਿੰਦਾ ਹੋਵੇ ਜਾਂ ਤੁਹਾਡੇ ਨਾਲ ਹੀ ਰਹੀ ਜਾਂਦਾ ਹੋਵੇ ਤਾਂ ਹੁਣ ਇਸ ਗੱਲ ਤੋਂ ਕਲਗਰੀ ਪੁਲਿਸ ਨੇ ਵੀ ਬਾਕੀ ਪੁਲਿਸ ਵੀ ਕਰ ਰਹੀਆਂ ਨੇ ਜਿਹੜੇ ਬੰਦੇ ਫੜੇ ਜਾਂਦੇ ਨੇ ਭਾਵੇਂ ਉਹ ਹਾਲੇ ਸ਼ੱਕੀ ਹੁੰਦੇ ਨੇ ਪਰ ਫਿਰ ਵੀ ਉਹਨਾਂ ਦੀਆਂ ਪਿਕਚਰਾਂ ਰਿਲੀਜ਼ ਕਰਨ ਲੱਗ ਗਏ ਆ ਵੈਸੇ ਸਾਡੇ ਕਾਫੀ ਲੋਕ ਇਹ ਵੀ ਜ਼ੋਰ ਪਾ ਰਿਹਾ ਕਿ ਉਹਨਾਂ ਦਾ ਪਿੰਡ ਤੇ ਉਹਨਾਂ ਦੇ ਪਿਛਲੀ ਜਾਣਕਾਰੀ ਵੀ ਦਿੱਤੀ ਜਾਵੇ ਕਿਹੜੇ ਪਿੰਡ ਦੇ ਕਿਉਂਕਿ ਲੋਕ ਤੰਗ ਬਹੁਤ ਨੇ ਹੁਣ ਜਿੰਨੇ ਵੀ ਬੰਦੇ ਫੜੇ ਗਏ ਨੇ ਨੌਜਵਾਨ ਇਹ ਇਹਨਾਂ ਦੀ ਉਮਰ ਸਾਰਿਆਂ ਦੀ 19 ਸਾਲ ਤੋਂ ਲੈ ਕੇ ਸਿਰਫ ਤਿੰਨ ਇੱਕ ਹੀ ਨੇ ਜਿਹੜੇ 30 ਤੋਂ ਉੱਪਰ ਨੇ 39 ਸਾਲ ਜਾਂ 32 ਸਾਲ ਨਹੀਂ ਤਾਂ ਸਾਰੇ ਦੇ ਸਾਰੇ 19, 20, 21, 22 ਤੱਕ ਹੀ ਜਿਹੜੀ ਉਮਰ ਹੈ ਯੰਗ ਉਮਰ ਹੈ ਰਵਿੰਦਰ ਸੋਰੀ ਰਵਜੋਤ ਤੂਰ ਜਰਮਨਜੀਤ ਸਿੰਘ ਜਸਕਰਨ ਸਿੰਘ ਕਰਨਬੀਰ ਸਿੰਘ ਅਮਨਦੀਪ ਸਿੰਘ ਅਨੁਰਾਗ ਸਿੱਧੂ ਅਨੁਰਾਗ ਸਿੰਘ ਅਮਨਦੀਪ ਮੱਲੀ ਸੰਦੀਪ ਸਿੰਘ ਦਕਸ਼ ਗੌਤਮ ਆਕਾਸ਼ਦੀਪ ਸਿੰਘ ਗਗਨਦੀਪ ਸਿੰਘ ਪ੍ਰਦੀਪ ਸਿੰਘ ਤਰਨਵੀਰ ਸਿੰਘ ਗੁਰਕਰਨ ਧਾਲੀਵਾਲ ਤਾਂ ਨਾਂ ਬੜੇ ਸੋਹਣੇ ਹੈ ਚੋਬਰਾਂ ਦੇ ਸਾਡੇ ਵੇਲੇ ਤਾਂ ਐਵੇਂ ਹੀ ਕਾਲਾ ਸਿੰਘ ਬੱਗਾ ਸਿੰਘ ਸੁੱਚਾ ਸਿੰਘ ਜੋ ਵੀ ਜਿਹੇ ਜਿਹਾ ਮੌਸਮ ਜਿਹਾ ਚੱਲਦਾ ਹੁੰਦਾ ਸੀਗਾ ਤੂਫਾਨ ਸਿੰਘ ਰਾਈਟ ਅਤੇ ਅੱਜ ਕੱਲ੍ਹ ਮੁੰਡਿਆਂ ਦੇ ਨਾਂ ਬੜੇ ਸੋਹਣੇ ਆ ਪਰ ਕੰਮ ਵੀ ਸੋਹਣੇ ਕਰੋ ਨਾ ਹੁਣ ਜਰਮਨਜੀਤ ਆਕਾਸ਼ਦੀਪ ਗਗਨਦੀਪ ਯਾਰ ਕੰਮ ਵੀ ਤਾਂ ਕੋਈ ਚੱਜ ਦੇ ਕਰੋ ਪਰ ਖੈਰ ਇਹ ਸਾਰੇ ਇਸ ਵਕਤ ਫੜੇ ਹੋਏ ਨੇ ਜਿਨ੍ਹਾਂ ਦੇ ਉੱਤੇ 56 ਡਿਫਰੈਂਟ ਚਾਰਜਿਸ ਲੱਗੇ ਨੇ 16 ਇੰਡੀਵਿਜੁਅਲਸ ਨੇ 15 ਇਹਨਾਂ ਚੋਂ ਬਾਹਰ ਆ ਚੁੱਕੇ ਅਤੇ ਇੱਕ ਹਾਲੇ ਕਸਟਡੀ ਦੇ ਵਿੱਚ ਹੈ ਹੁਣ ਇਹਨਾਂ 'ਤੇ ਕਿਉਂਕਿ ਆਬਵੀਅਸਲੀ ਜਦ ਤੱਕ ਕਨਵਿਕਟ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਇਹਨਾਂ ਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਇਹ ਕਸੂਰਵਾਰ ਨੇ ਪਰ ਆਬਵੀਅਸਲੀ ਪੁਲਿਸ ਨੇ ਕੋਈ ਨਾ ਕੋਈ ਇਨਵੈਸਟੀਗੇਸ਼ਨ ਕੀਤੀ ਹੈ ਜਿਹਦੇ ਵਿੱਚ ਇਹਨਾਂ ਨੂੰ ਫੜਿਆ ਕੋਈ ਆਧਾਰ ਤਾਂ ਉਹਨਾਂ ਦਾ ਹੋਊਗਾ ਹੀ ਅਤੇ ਪਰ ਪੁਲਿਸ ਨੇ ਇਹ ਵੀ ਦੱਸਿਆ ਕਿ ਬਹੁਤਿਆਂ ਦੇ ਨਾਂ ਅਸਲੀ ਮਤਲਬ ਅਸਲੀ ਤਾਂ ਇਹ ਨਾਂ ਤਾਂ ਅਸਲੀ ਹੈਗੇ ਆ ਪਰ ਜਿੱਥੇ ਉਹ ਰਹਿੰਦੇ ਨੇ ਉੱਥੇ ਉਹਨਾਂ ਦੇ ਨਿਕਨੇਮ ਨੇ ਕਈ ਵਾਰੀ ਰੂਮਮੇਟ ਨੂੰ ਨਹੀਂ ਪਤਾ ਹੁੰਦਾ ਵੀ ਉਹਦਾ ਅਸਲੀ ਨਾਂ ਕੀ ਹੈ ਕਿਉਂਕਿ ਹੁਣ ਤਿੰਨ ਤਿੰਨ ਚਾਰ ਚਾਰ ਮੁੰਡੇ ਇਕੱਠੇ ਰਹਿੰਦੇ ਆ ਹੁਣ ਕਿਸੇ ਨੂੰ ਗੱਗੀ ਕਹੀ ਜਾਂਦੀ ਹੈ ਤਾਂ ਗਗਨਦੀਪ ਹੋਊਗਾ ਉਹ ਹੁਣ ਹੋ ਸਕਦਾ ਨਾਲ ਦੇ ਮੁੰਡਿਆਂ ਨੂੰ ਪਤਾ ਹੀ ਨਾ ਹੋਵੇ ਇਹਦਾ ਨਾਂ ਪੂਰਾ ਗਗਨਦੀਪ ਹੈ ਰਾਈਟ ਸੋ ਇਸ ਤਰ੍ਹਾਂ ਬਹੁਤ ਸਾਰੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਇਹਨਾਂ ਦੇ ਨਾਲ ਰਹਿਣ ਵਾਲਿਆਂ ਨੂੰ ਇਹਨਾਂ ਦੇ ਅਸਲੀ ਨਾਂ ਨਹੀਂ ਪਤਾ ਹੈਗਾ ਪਰ ਸਮਝ ਨਹੀਂ ਆ ਰਹੀ ਕਿ ਸਾਡੀ ਨੌਜਵਾਨੀ ਕਿੱਧਰ ਨੂੰ ਤੁਰ ਪਈ ਹੈ ਇਹ ਅਸੀਂ ਤਾਂ ਮਿਹਨਤਕਸ਼ ਲੋਕ ਹੈ ਦਸਾਂ ਨੌਂ ਦੀ ਕਿਰਤ ਕਰਕੇ ਖਾਣ ਵਾਲੇ ਲੋਕ ਹੈ ਪਰ ਅੱਜ ਇਹ ਇੰਨਾ DNA ਕਿਉਂ ਚੇਂਜ ਹੋ ਗਿਆ ਅਸੀਂ ਇਸ ਪਾਸੇ ਨੂੰ ਕਿਉਂ ਤੁਰ ਪਏ ਇਹਨਾਂ ਦੀਆਂ ਕੀ ਮਜਬੂਰੀਆਂ ਨੇ ਕੀ ਇਹ ਕੋਈ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚੋਂ ਲੰਘਦੇ ਹੋਏ ਹੋਣ ਕਰਕੇ ਇੱਧਰ ਪਾਸੇ ਪੈ ਗਏ ਜਾਂ ਕੋਈ ਇਹਨਾਂ ਦੇ ਪਿੱਛੇ ਕੋਈ ਔਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹੈ ਜਿਹੜਾ ਇਹੋ ਜਿਹੇ ਬੱਚਿਆਂ ਨੂੰ ਫਿਰ ਜਦੋਂ ਦੇਖਦੇ ਆ ਕਿ ਮੁਸ਼ਕਲ ਦੇ ਵਿੱਚ ਆ ਤਾਂ ਇਹਨਾਂ ਨੂੰ ਰਿਕਰੂਟ ਕਰ ਲੈਂਦੇ ਨੇ ਇਹ ਕੰਮ ਪੁਲਿਸ ਦੇ ਨੇ ਫਾਇੰਡ ਆਊਟ ਕਰਨਾ ਪਰ ਬਦਕਿਸਮਤੀ ਹੈ ਸਾਡਾ ਭਾਈਚਾਰੇ 'ਚ ਇਹੋ ਜਿਹਾ ਕਦੇ ਅੱਜ ਤੱਕ ਸੁਣਿਆ ਨਹੀਂ ਸੀ ਕਿ ਇਹੋ ਜਿਹੇ ਕੰਮ ਸਾਡੇ ਬੱਚੇ ਕਰਨਗੇ ਕਦੇ ਇੱਕ ਅਦੂ ਕਾ ਘਟਨਾਵਾਂ ਸੁਣਨ ਨੂੰ ਮਿਲਦੀਆਂ ਸੀਗੀਆਂ ਪਰ ਇਸ ਤਰ੍ਹਾਂ ਨਹੀਂ ਸੀ ਕਿ ਐਟ ਲਾਰਜ ਕਦੇ 40 ਫੜ ਲਏ ਕਦੇ 80 ਫੜ ਲਏ ਕਦੇ 20 ਫੜ ਲਏ ਕਦੇ 35 ਫੜ ਲਏ ਔਰ ਸਾਰੇ ਦੇ ਸਾਰੇ ਉਹ ਮੈਜੋਰਿਟੀ ਉਹਨਾਂ 'ਚੋਂ ਸਾਡੇ ਪੰਜਾਬੀ ਬੱਚੇ ਦੇਖੇ ਗਏ ਆ ਖੈਰ ਇੱਕ ਹੋਰ ਹੁਣ ਗੱਲ ਕਾਫੀ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨੇ ਅੱਜ ਰੀਸੈਂਟ ਜਿਹੜੀ ਰਿਪੋਰਟ ਆ ਰਹੀ ਹੈ ਐਮਰਜੈਂਸੀ ਰੂਮਾਂ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਵੇਟਿੰਗ ਟਾਈਮ ਹੈ ਕਿਉਂਕਿ ਅਲਬਰਟਾ ਹੈਲਥ ਸਰਵਿਸਿਜ਼ ਜਿਹੜੀਆਂ ਹੈਗੀ ਆ ਉਹ ਆਪਾਂ ਸੁਣਦੇ ਹਾਂ ਕਿੰਨੀਆਂ ਐਮਰਜੈਂਸੀ ਰੂਮਾਂ 'ਚ ਮੌਤਾਂ ਹੋ ਚੁੱਕੀਆਂ ਨੇ ਵੀ ਲੌਂਗ ਵੇਟਿੰਗ ਟਾਈਮ ਹੈ ਪਰ ਜਿਹੜਾ ਨਵਾਂ ਹੁਣ ਸਮਰ ਹੋਣ ਦੇ ਕਰਕੇ ਵੈਦਰ ਵਧੀਆ ਈ ਸਕੂਟਰ ਐਕਸੀਡੈਂਟ ਆ ਜਿਹੜੇ ਛੋਟੇ ਛੋਟੇ ਇਲੈਕਟ੍ਰੋਨਿਕ ਸਕੂਟਰ ਜਿਹੜੇ ਜਵਾਕ ਭਜਾਈ ਫਿਰਦੇ ਹੁੰਦੇ ਆ ਨਾ ਇਹਨਾਂ ਦੇ ਐਕਸੀਡੈਂਟਾਂ ਦੀਆਂ ਰਿਪੋਰਟਾਂ 'ਤੇ ਐਮਰਜੈਂਸੀ ਦੇ ਵਿੱਚ ਬੱਚੇ ਬਹੁਤ ਪਹੁੰਚ ਰਹੇ ਨੇ ਜ਼ਖਮੀ ਹੋ ਕੇ ਇਹ ਗੱਲ ਸਿਰਫ ਆਪਣੇ ਬੱਚਿਆਂ ਤੱਕ ਸੀਮਿਤ ਨਹੀਂ ਹੈਗੀ ਇਹ ਵੀ ਮੈਂ

ਕਮਿਊਨਿਟੀ ਐਟ ਲਾਰਜ ਦੀ ਗੱਲ ਕਰ ਰਹੇ ਹਾਂ, ਬਾਕੀ ਭਾਈਚਾਰੇ ਦੇ ਲੋਕਾਂ ਦੀ ਗੱਲ ਕਰ ਰਹੇ ਹਾਂ ਜੋ ਰਿਪੋਰਟ ਦੇ ਰਹੇ ਹੈ, ਚਾਹੇ ਉਹ ਪੁਲਿਸ ਡਿਪਾਰਟਮੈਂਟ ਹੈ ਜਾਂ ਫਿਰ ਉਹ ਮੈਡੀਕਲ ਪ੍ਰੋਫੈਸ਼ਨਲਸ ਨੇ, ਕਿ ਬੱਚੇ ਜਿਹੜੇ ਹੈਗੇ ਆ ਛੋਟੀ ਛੋਟੀ ਉਮਰ ਦੇ ਬੱਚੇ ਜਿਹੜੇ ਈ ਸਕੂਟਰਾਂ ਤੇ ਜ਼ਖਮੀ ਹੋ ਜਾਂਦੇ, ਡਿੱਗ ਪੈਂਦੇ, ਕਈ ਵਾਰੀ ਦੋ ਦੋ ਚੜ ਜਾਂਦੇ ਆ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ, ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਈ ਸਕੂਟਰ ਹੋ ਚੁੱਕੇ ਆ। ਪਰ ਜੇ ਓਵਰਆਲ ਦੇਖੀਏ, ਇਹ ਤਾਂ ਚਲੋ ਬੱਚਿਆਂ ਦੀ ਗੱਲ ਹੈ, ਜੇ ਅਸੀਂ ਉਦਾਂ ਵੀ ਦੇਖੀਏ ਨਾ, ਕਿਉਂਕਿ ਹੁਣ ਜਦੋਂ ਸਮਰ ਆਉਂਦੀ ਹੈ ਤਾਂ ਸਕੂਟਰ ਮੋਟਰਸਾਈਕਲ, ਹੁਣ ਤਾਂ ਛੋਟੇ ਛੋਟੇ ਉਹ ਜਿਹੜੇ ਵੈਸਪਾ ਜਾਂ ਉਹ ਛੋਟੇ ਸਕੂਟਰ ਜੇ ਵੀ ਇੱਥੇ ਆ ਗਏ ਆ। ਇੱਕ ਦਿਨ ਵੀਡੀਓ ਵਾਇਰਲ ਸੀ ਕਿ ਇੱਕ ਬਜ਼ੁਰਗ ਸਾਡਾ ਸਰਦਾਰ ਸਾਹਿਬ, ਉਹ ਵੈਸਪਾ ਸਕੂਟਰ ਜਾਂ ਸਾਈਡ ਵਾਕ 'ਤੇ ਭਜਾਈ ਜਾਂਦਾ। ਹੁਣ ਸਾਈਡ ਵਾਕ 'ਤੇ ਸਕੂਟਰ ਅਲਾਊਡ ਨਹੀਂ ਹੁੰਦਾ, ਪਰ ਸਮਝ ਨਹੀਂ ਆਉਂਦੀ ਕਿ ਜਾਂ ਤਾਂ ਪਰਿਵਾਰ ਉਹਨਾਂ ਨੂੰ ਦੱਸਦੇ ਨਹੀਂ ਅਤੇ ਜਾਂ ਬਜ਼ੁਰਗ ਪਰਿਵਾਰਾਂ ਦੀ ਸੁਣਦੇ ਨਹੀਂ। ਗੱਲ ਸਿਰਫ ਬਜ਼ੁਰਗਾਂ ਤੱਕ ਸੀਮਿਤ ਨਹੀਂ ਹੈਗੀ, ਈਵਨ ਜਿਹੜੇ ਮੋਟਰਸਾਈਕਲ ਰਾਈਡਰਸ ਨੇ, ਲਾਈਸੈਂਸਡ ਨੇ, ਜਿਨ੍ਹਾਂ ਨੂੰ ਪਤਾ ਹੈ। ਹੁਣ ਠੀਕ ਹੈ ਕਿ ਅਸੀਂ ਪ੍ਰੈਸ਼ਰ ਪਾ ਕੇ ਇਹ ਅਪਰੂਵ ਤਾਂ ਕਰਵਾ ਲਿਆ ਕਿ ਅਸੀਂ ਪੱਗ ਬੰਨ ਕੇ ਸਕੂਟਰ ਮੋਟਰਸਾਈਕਲ ਚਲਾ ਸਕਦੇ ਹਾਂ, ਪਰ ਉਹ ਅਪਰੂਵ ਹੋਣ ਵੇਲੇ ਕੰਡੀਸ਼ਨਸ ਕੀ ਨੇ ਉਹ ਵੀ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ। ਸਾਡਾ ਕੰਮ ਇਹ ਹੈ ਕਿ ਸਾਨੂੰ ਪੈਰ ਰੱਖਣ ਲਈ ਜਗ੍ਹਾ ਦਿਓ, ਬਾਕੀ ਕੰਮ ਅਸੀਂ ਆਪੇ ਕਰ ਲਾਂਗੇ। ਹੁਣ ਉਹਨਾਂ ਨੇ ਸਾਨੂੰ ਅਪਰੂਵਲ ਤਾਂ ਦੇ ਦਿੱਤੀ ਹੈ ਕਿ ਤੁਸੀਂ ਪੱਗ ਬੰਨ ਕੇ ਚਲਾ ਸਕਦੇ ਹੋ। ਬੇਸਿਕਲੀ ਅਪਰੂਵਲ ਉਹ ਇਸ ਕਰਕੇ ਸੀ ਕਿ ਬੈਪਟਾਈਜ਼ ਜਿਹੜੇ ਸਿੱਖ ਨੇ, ਜਿਹੜੇ ਅੰਮ੍ਰਿਤਧਾਰੀ ਸਿੱਖ ਨੇ, ਉਹ ਪੱਗ ਲਾ ਕੇ ਨਹੀਂ ਚਲਾ ਸਕਦੇ, ਉਹਨਾਂ ਦੇ ਹੈਲਮਟ ਉਹ ਪੱਗ ਦੇ ਉੱਤੇ ਤਾਂ ਕੋਈ ਆ ਨਹੀਂ ਸਕਦਾ। ਸੋ ਉਹਨਾਂ ਲਈ ਅਪਰੂਵਲ ਲਈ ਸੀ, ਪਰ ਹੁਣ ਉਸ ਕੰਮ ਨੂੰ ਮਿਸਯੂਜ਼ ਇੰਨਾ ਕੁ ਕੀਤਾ ਜਾ ਰਿਹਾ, ਦੋ ਦੋ ਤਿੰਨ ਤਿੰਨ ਮੀਟਰ ਦੇ ਦੁਪੱਟੇ ਬੰਨ ਕੇ, ਪਟਕੇ ਬੰਨ ਕੇ, ਪਰਨੇ ਬੰਨ ਕੇ ਜਿਹੜੇ ਹੈਗੇ ਆ ਮੋਟਰਸਾਈਕਲ ਚਲਾਏ ਜਾ ਰਹੇ ਨੇ। ਮੈਂ ਇੱਕ ਦਿਨ ਮੇਟੀ ਸਟ੍ਰੇਲ 'ਤੇ ਜਾ ਰਿਹਾ ਸੀਗਾ, ਕੰਟਰੀ ਹਿੱਲ ਬੁਲੇਵਾਰਡ ਵੱਲ ਨੂੰ। ਹੁਣ ਮੋਟਰਸਾਈਕਲ ਜਾਂ ਸਕੂਟਰ ਦੇ ਲਈ ਟਰਾਂਸਪੋਰਟੇਸ਼ਨ ਦੇ ਰੂਲ ਇਕੁਅਲੀ ਹੈ, ਉਵੇਂ ਹੀ ਹੈ ਜਿਵੇਂ ਕਾਰ, ਬੱਸ ਜਾਂ ਟਰੱਕ ਲਈ ਦੂਸਰਿਆਂ ਲਈ ਹੈ। ਤੁਸੀਂ ਉਸੇ ਤਰ੍ਹਾਂ ਹੀ ਬਾਕੀ ਟ੍ਰੈਫਿਕ ਨੂੰ ਫਾਲੋ ਕਰਨਾ। ਹੁਣ ਸਾਡੇ ਸਰਦਾਰ ਸਾਹਿਬ ਇੱਕ ਬਹੁਤ ਸਟੋਰ ਤਾਂ ਕੱਢੀ ਹੋਈ, ਕੰਟਰੀ ਹਿੱਲ ਦੀਆਂ ਲਾਈਟਾਂ ਰੈੱਡ ਹੋਈਆਂ ਪਈਆਂ, ਸਾਰੀ ਟ੍ਰੈਫਿਕ ਖੜ੍ਹੀ, ਅਤੇ ਉਹ ਕਾਰਾਂ ਦੇ ਵਿੱਚ ਦੀ ਭਾਈ ਸਾਹਿਬ ਸੋਹਣੀ ਪੱਗ ਦਸਤਾਰ ਸਜਾਈ ਹੋਈ, ਦਾੜੀ ਦੂੜੀ ਬੰਨੀ ਹੋਈ, ਅਤੇ ਭਾਈ ਸਾਹਿਬ ਦਵੱਲੀ ਜਾਣ। ਇਹ ਕਾਨੂੰਨ ਨਹੀਂ ਹੈਗਾ, ਤੁਹਾਨੂੰ ਟ੍ਰੈਫਿਕ ਨੂੰ ਫਾਲੋ ਕਰਨਾ ਪੈਣਾ। ਫਾਈਨਲੀ ਜਾ ਕੇ ਇੱਕ ਅੱਗੇ ਮੋਟਰਸਾਈਕਲ ਵਾਲਾ ਬੰਦਾ ਖੜ੍ਹਾ ਸੀ ਗੋਰਾ, ਉਹਦੇ ਨਾਲ ਉਹਦੀ ਗਰਲਫ੍ਰੈਂਡ ਬੈਠੀ ਸੀ, ਉਹਦੇ ਬਰਾਬਰ ਜਾ ਕੇ ਖੜ੍ਹਾ ਲਈ, ਕਿਉਂਕਿ ਉਦੋਂ ਗਾਹਾਂ ਪਰ ਉਹਨੂੰ ਸ਼ਰਮ ਆਈ ਹੋਣੀ ਵੀ ਹੁਣ ਕਾਹਨੂੰ ਗਾਹਾਂ ਜਾਣਾ, ਵੇ ਖੜ੍ਹਾ। ਸੋ ਕਮ ਸੇ ਕਮ ਸਾਨੂੰ ਜੇ ਇੰਨੀ ਕੁ ਫਲੈਕਸੀਬਿਲਟੀ ਦਿੱਤੀ ਹੈ ਕਿ ਅਸੀਂ ਦਸਤਾਰ ਬੰਨ ਕੇ ਚਲਾ ਸਕਦੇ ਹਾਂ, ਸਾਨੂੰ ਥੋੜ੍ਹਾ ਬਹੁਤਾ ਇਸ ਚੀਜ਼ 'ਤੇ ਧਿਆਨ ਰੱਖਣਾ ਚਾਹੀਦਾ, ਕਿਉਂਕਿ ਤੁਸੀਂ ਮਨੋਰਿਟੀ ਕਮਿਊਨਿਟੀ ਹੋ, ਤੁਹਾਡੀ ਸਪੈਸ਼ਲ ਆਈਡੈਂਟੀ ਹੈ। ਪਹਿਲਾਂ ਹੀ ਸਾਡੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਬਹੁਤ ਸਾਰਾ ਸਾਨੂੰ ਨਫ਼ਰਤ ਦਾ ਕਾਮੈਂਟਸ ਦੇ ਵਿੱਚ ਸ਼ਿਕਾਰ ਹੋਣਾ ਪੈ ਰਿਹਾ। ਇਸ ਕਰਕੇ ਹਰ ਉਸ ਇੰਡੀਵਿਜੁਅਲ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜਾ ਖਾਸ ਕਰਕੇ ਸਪੈਸ਼ਲ ਯੂਨੀਫਾਰਮ ਦੇ ਵਿੱਚ ਹੈ, ਸਪੈਸ਼ਲ ਆਈਡੈਂਟੀ ਦੇ ਵਿੱਚ ਹੈ। ਜੇ ਤੁਹਾਡੇ ਦਸਤਾਰ ਸਜਾਈ ਹੋਈ ਹੈ, ਤੁਸੀਂ ਸਿੱਖੀ ਸਰੂਪ ਦੇ ਵਿੱਚ ਹੋ, ਤਾਂ ਤੁਹਾਨੂੰ ਹੋਰ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਤੁਸੀਂ ਕਾਨੂੰਨ ਫਾਲੋ ਕਰੋ। ਹੁਣ ਇਹ ਕਾਮਨ ਸਮੱਸਿਆ ਕਾਫੀ ਬਣੀ ਹੋਈ ਹੈ, ਬਾਕੀ ਕਮਿਊਨਿਟੀਆਂ 'ਚ ਵੀ ਹੋਊਗੀ, ਆਪਣੇ ਨੌਰਥ ਈਸਟ 'ਚ। ਹੁਣ ਸਾਡੇ ਕੋਲਰ ਸਪ੍ਰਿੰਗ ਦੇ ਵਿੱਚ ਜਦੋਂ ਸਮਰ ਆਉਂਦੀ ਹੈ, ਤਿੰਨ ਚਾਰ ਬੱਚੇ ਨੇ ਸਾਡੇ ਨੇੜੇ ਤੇੜੇ ਸਟਰੀਟਾਂ ਦੇ, ਉਹ ਛੋਟੇ ਛੋਟੇ ਲੰਡੂ ਜਿਹੇ ਸਕੂਟਰ ਕੱਢਦੇ ਨੇ, ਨਾ ਉਹਨਾਂ ਦੇ ਸਿਰ 'ਤੇ ਕੋਈ ਹੈਲਮਟ ਹੁੰਦਾ, ਕਈ ਵਾਲ ਕੱਟੇ ਹੋਏ, ਕਈ ਜੂੜੇ ਉਵੇਂ ਬੰਨੇ ਹੁੰਦੇ ਆ, ਉਹ ਦਗੜ ਦਗੜ ਦਗੜ ਸਾਰਾ ਦਿਨ ਦੋ ਦੋ ਤਿੰਨ ਤਿੰਨ ਘੰਟੇ ਭਜਾਈ ਫਿਰਦੇ ਰਹਿੰਦੇ ਆ। ਪਤਾ ਨਹੀਂ ਉਹਨਾਂ ਦੇ ਮਾਂ ਪਿਓ ਨੂੰ ਕਿਉਂ ਨਹੀਂ ਫਿਕਰ ਉਹਨਾਂ ਦਾ ਹੈਗਾ। ਸੋ ਇਹ ਚੀਜ਼ਾਂ ਕਮਿਊਨਿਟੀ ਦੇ ਵਿੱਚ ਜਿਹੜੀਆਂ ਸਾਡੇ ਪਰਿਵਾਰਾਂ 'ਚ ਪਤਾ ਹੋਣਾ ਚਾਹੀਦਾ ਕਿ ਅਸੀਂ ਜਦੋਂ ਬਾਹਰ ਨਿਕਲਣਾ, ਜਿਸ ਬੱਚੇ ਨੂੰ ਤੁਸੀਂ ਸਾਈਕਲ 'ਤੇ ਜਾਂ ਸਕੂਟਰ 'ਤੇ ਜਾਂ ਮੋਟਰਸਾਈਕਲ 'ਤੇ ਬਾਹਰ ਕੱਢਣਾ, ਤਾਂ ਤੁਸੀਂ ਕਮ ਸੇ ਕਮ ਇਹ ਤਾਂ ਦੇਖ ਲਓ ਕਿ ਉਹਦੀ ਹੈਲਮਟ ਪਾਇਆ ਹੋਇਆ। ਹੁਣ ਜੇ ਕਿਉਂਕਿ ਗ੍ਰੈਵਲ ਬਹੁਤੀ ਵਾਰੀ ਹੁੰਦੀ ਹੈ ਸੜਕਾਂ ਦੇ ਉੱਤੇ, ਥੋੜ੍ਹੇ ਛੋਟੇ ਜਿਹੇ ਕਾਰਨ ਕਰਕੇ ਵੀ ਗ੍ਰੈਵਲ 'ਤੇ ਸਕੂਟਰ ਹੈ ਜਾਂ ਮੋਟਰਸਾਈਕਲ ਹੈ ਜਾਂ ਤੁਹਾਡਾ ਬਾਈਕ ਹੈ ਸਲਿੱਪ ਹੋ ਗਿਆ, ਹੈਲਮਟ ਨਹੀਂ ਪਾਇਆ, ਸਿਰ ਥੱਲੇ ਗਿਆ ਵੱਜਿਆ, ਦੈਨ ਫਿਰ ਫੰਡਰੇਜ਼ਿੰਗ 'ਤੇ ਅਸੀਂ ਫੰਡਰੇਜ਼ਿੰਗ ਕਰਦੇ ਫਿਰਦੇ ਰਹਿੰਦੇ ਹਾਂ। ਸੋ ਇਸ ਕਰਕੇ ਸਾਡੇ

ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਮ ਸੇ ਕਮ ਜਦੋਂ ਇੱਦਾਂ ਦੇ ਰੂਲਸ ਨੇ ਉਹਨਾਂ ਨੂੰ ਫਾਲੋ ਕਰੀਏ ਆਪਣੇ ਬੱਚਿਆਂ ਨੂੰ ਦੱਸੀਏ ਕਿ ਜੇ ਤੁਸੀਂ ਸਕੂਟਰ ਜਾਂ ਕੋਈ ਈ ਸਕੂਟਰ ਹੈ ਜਾਂ ਕੋਈ ਬਾਈਕ ਚਲਾਉਣਾ ਹੈ ਤਾਂ ਉਹਦੇ ਕਮ ਸੇ ਕਮ ਹੈਲਮਟ ਈਵਨ ਐਲਬੋ ਪੈਡ ਨੀ ਪੈਡ ਪਵਾ ਕੇ ਭੇਜੋ ਤਾਂ ਕਿ ਜੇ ਡਿੱਗੇ ਵੀ ਸੱਟ ਘੱਟ ਲੱਗੇ ਪਰ ਇਹ ਬਹੁਤ ਜ਼ਿਆਦਾ ਨੌਰਥ ਈਸਟ ਦੇ ਵਿੱਚ ਹੋ ਰਿਹਾ ਔਰ ਦੂਸਰੀਆਂ ਜਿਹੜੀਆਂ ਰਾਤ ਨੂੰ ਸਪੀਡਿੰਗ ਹੁਣ ਟੈਰਾਡੇਲ ਡਰਾਈਵ ਦੇ ਉੱਤੇ ਸਪੀਡ ਬੰਪ ਬਣਾਉਣੇ ਪਏ ਹੋਰ ਬਹੁਤ ਸਾਰੀਆਂ ਕਮਿਊਨਿਟੀਆਂ ਚੋਂ ਡਿਮਾਂਡ ਆ ਰਹੀ ਹੈ ਅਸੀਂ ਵੀ ਕੋਲ ਸਪ੍ਰਿੰਗ ਬੁਲੇਵਾਰਡ ਤੇ ਰਾਤ ਨੂੰ 12 ਵਜੇ ਕਾਰਾਂ ਦੋ ਤਿੰਨ ਇਹੋ ਜਿਹੀਆਂ ਭਜਾਉਂਦੇ ਨੇ ਉੱਥੇ ਵੀ ਸਿਟੀ ਨੂੰ ਅਪਰੋਚ ਕੀਤਾ ਕਿ ਪਲੀਜ਼ ਸਪੀਡ ਬੰਪ ਬਣਾ ਦਿਓ ਸੋ ਸਮਝ ਨਹੀਂ ਆਉਂਦੀ ਕਿ ਅਸੀਂ ਇਹੋ ਜਿਹੇ ਵਧੀਆ ਕੰਟਰੀ ਚ ਆਏ ਹਾਂ ਤਾਂ ਅਸੀਂ ਜਦੋਂ ਸਾਨੂੰ ਪਤਾ ਹੈ ਕਿ ਰਾਤ ਟਿੱਕੀ ਹੋਈ ਹੈ 12-1 ਵਜੇ ਹੋਇਆ ਲੋਕ ਸੁੱਤੇ ਪਏ ਯਾਰ ਅਸੀਂ ਕਿਉਂ ਡਿਸਟਰਬ ਕਰਦੇ ਹਾਂ ਲੋਕਾਂ ਨੂੰ ਬਹੁਤ ਸਾਰੇ ਜਿਹੜੇ ਲੋਕ ਬੁਲੇਵਾਰਡ ਤੇ ਰਹਿੰਦੇ ਆ ਬਹੁਤ ਉਹਨਾਂ ਦੇ ਫੋਨ ਆਉਂਦੇ ਹੈਗੇ ਭਾਜੀ ਯਾਰ ਕੁਛ ਕਰੋ ਸੋ ਸਾਡੇ ਕੋਲ ਹੋਰ ਤਾਂ ਕੁਛ ਕਰਨ ਨੂੰ ਹੈ ਨਹੀਂ ਹੁਣ ਅਸੀਂ ਇਹ ਤਾਂ ਹੈ ਨਹੀਂ ਕਿ ਚੱਪੇ ਚੱਪੇ ਤੇ ਪਲੀਜ਼ ਖੜਾ ਦਈਏ ਸੋ ਇਹੀ ਹੈ ਕਿ ਸਪੀਡ ਬੰਪ ਲਵਾ ਦਿਓ ਹਾਲਾਂਕਿ ਮੈਂ ਆਨੈਸਟਲੀ ਸਾਡੀ ਮੀਟਿੰਗ 'ਚ ਕਿਹਾ ਮੈਂ ਯਾਰ 2-4 ਬੰਦਿਆਂ ਲਈ ਅਸੀਂ ਸਾਰੀ ਕਮਿਊਨਿਟੀ ਨੂੰ ਕਿਉਂ ਪਨਿਸ਼ ਕਰ ਰਹੇ ਹਾਂ ਪਰ ਹੁਣ ਕੋਈ ਚੁਆਇਸ ਨਹੀਂ ਬਚਦੀ ਸੋ ਖੈਰ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੂਗਾ ਅਤੇ ਇੱਕ ਗੀਤ ਸੁਣਦੇ ਹਾਂ ਉਸ ਤੋਂ ਬਾਅਦ ਵਾਪਸ ਆਉਣਾ ਅਗਲੀ ਗੱਲਬਾਤ ਲੈ ਕੇ

94.7 FM ਤੇ ਤੁਸੀਂ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹੋ ਜੀ ਬਹੁਤ ਹੀ ਪਿਆਰਾ ਗੀਤ ਸੁਣਿਆ ਅਗਲੀ ਗੱਲਬਾਤ ਆਪਾਂ ਕਰਦੇ ਹਾਂ ਜਿਹੜੀ ਕਿ ਕਾਫੀ ਦੇਰ ਤੋਂ ਚਰਚਾ ਚੱਲ ਰਹੀ ਸੀ ਸਿਟੀ ਹਾਲ ਦੇ ਵਿੱਚ ਕਰਪਸ਼ਨ ਦੀ ਹੁਣ ਉਹ ਜਿਹੜੀ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਹਾਲਾਂਕਿ ਤਿੰਨ ਨਾਂ ਸੀ ਵਿੱਚ ਜਿਹਦੇ ਵਿੱਚ ਸ਼ਾਨ ਚੂ ਫਾਰਮਰ ਕਾਊਂਸਲਰ ਤੇ ਆਂਡਰੇ ਸ਼ਬੋ ਜਿਹੜੇ ਵਾਰਡ 10 ਦੇ ਇਸ ਵਕਤ ਕਾਊਂਸਲਰ ਨੇ ਤੇ ਫਾਰਮਰ ਮੇਅਰ ਜੋਤੀ ਗੌਂਡਕ ਪਰ ਜ਼ਿਆਦਾ ਦਾਇਰਾ ਜਿਹੜਾ ਇਸ ਵਕਤ ਲੱਗਦਾ ਹੈ ਉਹ ਸ਼ਾਨ ਚੂ ਦੇ ਆਲੇ ਦੁਆਲੇ ਹੈ ਹੁਣ ਮਸਲਾ ਕੀ ਸੀ ਕਿ ਬੈਂਕ ਵਿਊ ਦੇ ਵਿੱਚ ਬੈਂਕ ਵਿਊ ਏਰੀਆ ਹੈਗਾ 14 ਸਟਰੀਟ ਐਂਡ 17 ਐਵਨਿਊ ਏਰੀਆ ਉਹ ਬੈਂਕ ਵਿਊ ਹੈ ਉੱਥੇ ਪੰਜ ਜਿਹੜੇ ਟਾਊਨ ਹਾਊਸ ਦੀ ਡਿਵੈਲਪਮੈਂਟ ਪਰਮਿਟ ਦਾ ਇਸ਼ੂ ਸੀਗਾ ਫਾਈਵ ਟਾਊਨ ਹਾਊਸ ਬਣਨੇ ਸੀਗੇ ਅਲੋਂਗ ਵਿਦ 26 ਐਵਨਿਊ ਸਾਊਥ ਵੈਸਟ ਬੈਂਕ ਵਿਊ ਦੇ ਵਿੱਚ ਅਤੇ ਜਿਹੜੀ ਡਿਵੈਲਪਮੈਂਟ ਕੰਪਨੀ ਸੀ ਉਹਨਾਂ ਨੇ ਉਹ ਅਪਲਾਈ ਕੀਤਾ ਹੋਇਆ ਸੀਗਾ ਡਿਵੈਲਪਮੈਂਟ ਪਰਮਿਟ ਦੇ ਲਈ ਅਤੇ ਕਾਊਂਸਲ ਦੇ ਵਿੱਚ ਉਸ ਡੀ ਪੀ ਨੂੰ ਲੈ ਕੇ ਵੋਟ ਜਿਹੜੀ ਸੀ ਟਾਈ ਹੋ ਗਈ ਪਾਸ ਨਹੀਂ ਹੋਇਆ ਅਤੇ ਫੇਲ ਵੀ ਨਹੀਂ ਹੋਇਆ ਪਰ ਉਦੋਂ ਬਾਅਦ ਸ਼ਾਨ ਚੂ ਨੇ ਜਿਹੜਾ ਮੋਸ਼ਨ ਪੁੱਟ ਫਾਰਵਰਡ ਕਰਤਾ ਟੂ ਫਾਰ ਰੀਕਨਸਿਡਰੇਸ਼ਨ ਅਤੇ ਉਦੋਂ ਬਾਅਦ ਫਿਰ ਉਹਨੇ ਆਪਣੀ ਜਿਹੜੀ ਵੋਟ ਹੈ ਉਹ ਚੇਂਜ ਕਰਤੀ ਪਾਸ ਕਰਨ ਦੇ ਲਈ ਯੈਸ ਚ ਪਾਤੀ ਜਿਹੜੀ ਕਿ ਪਹਿਲਾਂ ਸ਼ਾਇਦ ਨਾ ਚ ਹੋਣੀ ਹੈ ਸੋ ਕਿਉਂਕਿ ਫੋਲੋਇੰਗ ਸਕਸੈਸਫੁਲ ਰੀਕਨਸਿਡਰੇਸ਼ਨ ਆਫ ਦਾ ਮੋਸ਼ਨ ਪੁੱਟ ਫਾਰਵਰਡ ਬਾਈ ਚੂ ਸ਼ਾਨ ਚੂ ਹੂ ਦੈਨ ਚੇਂਜਡ ਹਿਸ ਵੋਟ ਦ ਰੀ ਵੋਟ ਪਾਸਡ ਹੁਣ ਇਹ ਵਿਸ਼ੇ ਦੇ ਉੱਤੇ ਆਪਾਂ ਪਾਸਟ ਵਿੱਚ ਗੱਲ ਕੀਤੀ ਹੈ ਕਿ ਫੋਨ ਸਾਰਿਆਂ ਦੇ ਜਿਹੜੇ ਪੁਲਿਸ ਨੇ ਰੱਖੇ ਹੋਏ ਸੀਗੇ ਅਤੇ ਉਹਨਾਂ 'ਚੋਂ ਚਾਰ ਫੋਨ ਹੈ ਜਿਹੜੇ ਅਨਲੋਕ ਨਹੀਂ ਹੋ ਰਹੇ ਇਸੇ ਕਰਕੇ ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਸਾਨੂੰ ਹੋਰ ਟਾਈਮ ਚਾਹੀਦਾ ਅਸੀਂ ਫੋਨ ਰੱਖਣੇ ਆ ਐਟਲੀਸਟ 9 ਮੰਥ ਮੋਰ ਜਸਟਿਨ ਐਲਨ ਫਰੈਡ ਸ਼ੈਮ ਨੂੰ ਰਿਕੁਐਸਟ ਕੀਤੀ ਹੈ ਉਹ ਫੋਨ ਜਿਹੜੇ ਹੈਗੇ ਆ 3 ਆਫ ਦਾ ਫੋਨਸ ਰਿਮੇਨਸ ਇਨਐਕਸੈਸੀਬਲ ਟੂ ਪੁਲਿਸ ਬਿਲੋਂਗਸ ਟੂ ਸ਼ਾਨ ਚੂ ਤਿੰਨ ਫੋਨ ਤਾਂ ਸ਼ਾਨ ਚੂ ਦੇ ਹੀ ਹੈ ਜਿਹੜੇ ਇਨਐਕਸੈਸੀਬਲ ਹੈ ਪੁਲਿਸ ਲਈ ਅਤੇ ਚੌਥਾ ਹੈਗਾ ਫਾਰਮਰ ਮੇਅਰ ਜੋਤੀ ਗੌਂਡਕ ਦਾ ਐਂਡ ਨੇਥਨ ਰੌਬ ਕੋ ਫਾਊਂਡਰ ਆਫ ਦਾ ਓਲਡ ਸਟਰੀਟ ਦਾ ਡਿਵੈਲਪਰ ਜਿਹਨੇ ਪ੍ਰਪੋਜ਼ਡ ਬੈਂਕ ਵਿਊ ਪ੍ਰੋਜੈਕਟ 'ਤੇ ਉਹ ਬਣਾਉਣੇ ਸੀਗੇ ਟਾਊਨ ਹਾਊਸ ਤਾਂ ਫੋਰਥ ਜਿਹੜਾ ਹੈਗਾ ਆਰਕੀਟੈਕਟ ਬੇੜਾ ਜੱਡਾ ਵਿੱਚ ਇਨਵੋਲਵ ਹੈਗਾ ਸੋ ਚਾਰ ਫੋਨ ਇੱਕ ਸ਼ਾਨ ਚੂ ਫਾਰਮਰ ਜੋਤੀ ਗੌਂਡਕ ਮੇਅਰ ਦਾ ਅਤੇ ਨੇਥਨ ਰੌਬ ਦਾ ਅਤੇ ਕੋ ਫਾਊਂਡਰ ਜਿਹੜਾ ਓਲਡ ਸਟਰੀਟ ਦਾ ਹੈਗਾ ਅਤੇ ਦੈਨ ਜਿਹੜਾ ਇੱਕ ਆਰਕੀਟੈਕਟ ਹੈ ਇਹ ਜਿਹੜੇ ਸਾਰੇ ਇਨਵੋਲਵ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਪੁਲਿਸ ਨੇ ਬਹੁਤ ਸਾਰੇ ਜਿਹੜੇ ਇੱਕ ਦਾ ਜਿਹੜਾ ਫੋਨ ਕੋਈ ਓਪਨ ਹੋਇਆ ਉਹਦੇ ਵਿੱਚ ਟੈਕਸਟ ਮੈਸੇਜ ਬੇਸ ਦੇ ਉੱਤੇ ਉਹ ਕਨਵਰਸੇਸ਼ਨ ਦਾ ਪਤਾ ਲੱਗਿਆ ਕਿ ਜਿਹੜਾ ਡੇਵਿਡ ਵਾਈਟ ਹੈ ਫਾਊਂਡਰ ਹੈਗਾ ਸਿਵਿਕ ਵਰਕਸ ਦਾ ਪਲੈਨਿੰਗ ਕੰਸਲਟੈਂਟ ਹੂ ਵਾਜ ਗਾਈਡਿੰਗ ਦਾ ਓਲਡ ਸਟਰੀਟ ਥਰੂ ਦਾ ਲੈਂਡ ਯੂਜ ਬਾਇਲਾ ਅਮੈਂਡਮੈਂਟ ਐਪਲੀਕੇਸ਼ਨ ਸੋ ਇਨਵੈਸਟੀਗੇਟਰਸ ਨੇ ਜਿਹੜੇ ਵਾਈਟ ਦਾ ਸੈੱਲ ਫੋਨ ਜਦੋਂ ਸਰਚ ਕੀਤਾ ਅਕੋਰਡਿੰਗ ਟੂ ਦਾ ਐਫੀਡੇਵਿਟ ਯੀਲਡਡ ਐਵੀਡੈਂਸ ਆਫ ਦਾ ਓਫੈਂਸ ਉਦੋਂ ਉਹਦੇ ਵਿੱਚੋਂ ਉਹਨਾਂ ਨੂੰ ਕੁਛ ਕਲੂ ਮਿਲੇ ਨੇ ਕਿ ਸ਼ਾਇਦ ਕਿਤੇ ਨਾ ਕਿਤੇ ਦੋਸ਼ ਇਹ ਹੈ ਕਿ ਮਨੀ ਆਫਰ ਕੀਤੀ ਗਈ ਹੈ ਟੂ ਚੇਂਜ ਦਾ ਵੋਟ

ਟੈਕਸ ਮੈਸੇਜ ਵਿੱਚੋਂ ਇਹ ਵੀ ਪੁਲਿਸ ਨੇ ਦੱਸਿਆ ਕਿ ਸ਼ਾਨ ਚੂ ਐਡਵਾਈਜ਼ਡ ਡੇਵਿਡ ਵਾਈਟ ਟੂ ਕੀਪ ਦਾ ਕਨਵਰਸੇਸ਼ਨ ਟੂ ਹਿਜ਼ ਪਰਸਨਲ ਫੋਨ ਐਜ਼ ਹਿਜ਼ ਵਰਕ ਫੋਨ ਵੁੱਡ ਬੀ ਸਬਜੈਕਟ ਟੂ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਸੋ ਜਦੋਂ ਇੱਦਾਂ ਦੇ ਟੈਕਸ ਮੈਸੇਜ ਮਿਲ ਜਾਂਦੇ ਤਾਂ ਕੁਦਰਤੀ ਹੈ ਕਿ ਸਵਾਲ ਖੜ੍ਹੇ ਹੁੰਦੇ ਆ ਜਿਹੜੇ ਲੀਡ ਇਨਵੈਸਟੀਗੇਟਰ ਮੈਟ ਵਾਈਟ ਨੇ ਐਫੀਡੇਵਿਟ ਵਿੱਚ ਇਹ ਫਾਇਲ ਕੀਤਾ ਸੋ ਇਨ ਇਨ ਏ ਸਟੇਟਮੈਂਟ ਪ੍ਰੋਵਾਈਡਡ ਬਾਈ ਸੀ ਬੀ ਸੀ ਰੋਬ ਲੋਇਰ ਜਿਹੜਾ ਗ੍ਰੈਗ ਡਨ ਸੈਡ ਹਿਜ਼ ਕਲਾਇੰਟ ਕੈਟੇਗੋਰੀਕਲੀ ਡਿਨਾਈਜ਼ ਉਹ ਡਿਨਾਈ ਤਾਂ ਆਬਵੀਅਸਲੀ ਕਰਨਾ ਹੀ ਹੁੰਦਾ ਉਹ ਕਹਿੰਦੇ ਕੋਈ ਇੱਦਾਂ ਦੀ ਕੋਈ ਆਫਰ ਨਹੀਂ ਦਿੱਤੀ ਗਈ ਪੈਸਿਆਂ ਦੀ ਵੋਟ ਚੇਂਜ ਕਰਨ ਦੇ ਲਈ ਉਹ ਕਹਿੰਦੇ ਮੇਰਾ ਕਲਾਇੰਟ ਨੇ ਆਲਵੇਜ਼ ਹੀ ਐਥੀਕਲੀ ਓਪਰੇਟ ਕੀਤਾ ਜਦੋਂ ਤੱਕ ਜੋਤੀ ਗੌਂਡਿਕ ਦਾ ਸਬੰਧ ਹੈ ਪੁਲਿਸ ਨੇ ਕਿ ਉਹਨਾਂ ਨੇ ਸ਼ੀ ਪ੍ਰੋਵਾਈਡਡ ਗਾਈਡੈਂਸ ਟੂ ਡੇਵਿਡ ਵਾਈਟ ਔਨ ਏ ਟੈਕਟਿਕ ਟੈਕਟਸ ਟੂ ਅਪਰੋਚ ਅਨਦਰ ਕਾਉਂਸਲਰ ਇਨ ਐਨ ਐਫਰਟਸ ਟੂ ਸਕੁਆਇਰ ਸਕਿਓਰ ਏ ਰੀਕਨਸਿਡਰੇਸ਼ਨ ਮੋਸ਼ਨ ਜੋਤੀ ਗੌਂਡਿਕ ਨੇ ਸਿਰਫ ਡੇਵਿਡ ਵਾਈਟ ਜਿਹੜਾ ਹੈਲਪ ਕਰ ਰਿਹਾ ਸੀ ਉਹਦੀ ਉਹਨੂੰ ਸਿਰਫ ਇਹੀ ਗਾਈਡ ਹੀ ਕੀਤਾ ਕਿ ਤੂੰ ਬਾਕੀ ਕਾਉਂਸਲਰਾਂ ਨੂੰ ਵੀ ਅਪਰੋਚ ਕਰ ਲਾ ਟੂ ਸਕਿਓਰ ਰੀਕਨਸਿਡਰੇਸ਼ਨ ਮੋਸ਼ਨ ਜਦੋਂ ਰੀਕਨਸਿਡਰੇਸ਼ਨ ਮੋਸ਼ਨ ਹੋਊਗਾ ਤਾਂ ਉਹਦੇ ਵਿੱਚ ਵੋਟ ਸਵਿੱਚ ਕੀਤੀ ਜਾ ਸਕਦੀ ਹੈ ਜਿੱਦਾਂ ਵੋਟਿੰਗ ਹੋਈ ਹੈ ਜੋਤੀ ਗੌਂਡਿਕ ਉਹਦੇ ਐਬਸੈਂਟ ਸੀ ਫਸਟ ਵੋਟ ਵਾਲੇ ਦਿਨ ਅਤੇ ਜਦੋਂ ਅਗਲੀ ਵੋਟ ਹੋਈ ਹੈ ਉਦੋਂ ਫਿਰ ਉਹ ਹਾਜ਼ਰ ਸੀ ਉਹਨੇ ਉਸ ਡਿਵੈਲਪਮੈਂਟ ਦੇ ਫੇਵਰ ਦੇ ਵਿੱਚ ਵੋਟ ਪਾਈ ਹੈ ਹੁਣ ਇਹ ਵੈਸੇ ਕੋਈ ਨਵੀਂ ਗੱਲ ਨਹੀਂ ਜਿਹੜੀ ਮਿਊਨਸਪਲ ਪ੍ਰੋਵਿੰਸ਼ਲ ਫੈਡਰਲ ਲੈਵਲ ਦੇ ਉੱਤੇ ਜਿਹੜਾ ਇਹ ਕਰਪਸ਼ਨ ਹੈਗੀ ਹੈ ਉਹ ਕੋਈ ਨਵਾਂ ਕੰਮ ਨਹੀਂ ਗੱਲ ਇਹ ਹੈ ਕਿ ਜਿਹੜੀ ਗੱਲ ਮੂਹਰੇ ਆ ਗਈ ਉਹ ਪਤਾ ਲੱਗ ਗਈ ਉਹ ਵੱਖਰੀ ਗੱਲ ਹੈ ਕਿ ਆਪਾਂ ਮਜੋਰਿਟੀ ਆਫ ਦਾ ਟਾਈਮ ਜਿਹੜਾ ਆਪਾਂ ਸੋਚਦੇ ਹਾਂ ਕਿ ਯਾਰ ਕੈਨੇਡਾ ਇੱਕ ਵਧੀਆ ਕੰਟਰੀ ਹੈ ਇੱਥੇ ਕਰਪਸ਼ਨ ਹੈ ਨਹੀਂ ਕਿਉਂਕਿ ਸਾਡੀ ਆਮ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਆਮ ਕੋਈ ਵੀ ਕੰਮ ਕਰਾਉਣਾ ਹੈ ਇੰਡੀਆ ਵਾਂਗੂ ਨਹੀਂ ਹੈਗਾ ਵੀ ਜਿੱਥੇ ਜਾਓਗੇ ਪਹਿਲਾਂ ਪੈਸੇ ਦੇਣੇ ਪੈਣਗੇ ਆਮ ਜ਼ਿੰਦਗੀ ਦੇ ਵਿੱਚ ਜਿਹੜੀ ਸਾਡੇ ਕਿਤੇ ਵੀ ਕੋਈ ਕੰਮ ਕਰਾਉਣਾ ਚਾਹੇ ਬੈਂਕਿੰਗ ਦਾ ਚਾਹੇ ਕੋਈ ਲੈਂਡ ਟ੍ਰਾਂਸਫਰ ਦਾ ਜਾਂ ਕੋਈ ਹੋਰ ਹੈ ਤਾਂ ਇੱਥੇ ਕੋਈ ਉਹ ਕਰਪਸ਼ਨ ਨਹੀਂ ਹੈਗੀ ਪਰ ਜੇ ਅਸੀਂ ਕਹੀਏ ਕਿ ਇੱਥੇ ਕਰਪਸ਼ਨ ਬਿਲਕੁਲ ਹੀ ਨਹੀਂ ਹੈਗੀ ਜਿਹੜੀ ਵੱਡੇ ਲੈਵਲ 'ਤੇ ਹੈ ਇੱਥੇ ਮੋਟੀ ਕਰਪਸ਼ਨ ਚੱਲਦੀ ਹੈ ਤੁਸੀਂ ਜਿੰਨੇ ਮਰਜ਼ੀ ਪ੍ਰੋਵਿੰਸ਼ੀਅਲ ਲੈਵਲ 'ਤੇ ਫੈਡਰਲ ਲੈਵਲ 'ਤੇ ਆਪਾਂ ਅਕਸਰ ਇੱਥੇ ਗੱਲ ਕਰਦੇ ਵੀ ਰਹਿੰਦੇ ਹਾਂ ਬਹੁਤ ਸਾਰੇ ਸਕੈਂਡਲ ਨੇ ਕਰਪਸ਼ਨ ਦੇ ਇੱਕ ਅੱਧਾ ਨਹੀਂ ਹੈਗਾ ਫੈਡਰਲ ਲੈਵਲ 'ਤੇ ਦੇਖ ਲਈ ਅਰਾਈਵ ਕੈਨ ਟਰੂਡੋ ਵੇਲੇ ਅਰਾਈਵ ਕੈਨ ਐਪ ਦਾ ਕਿੱਡਾ ਵੱਡਾ ਸਕੈਂਡਲ ਸੀਗਾ ਵੀ ਜਦੋਂ ਤੁਸੀਂ ਵਾਪਸ ਆਉਂਦੇ ਹੈ ਕੋਵਿਡ ਦੇ ਦੌਰਾਨ ਤਾਂ ਉਹ ਦੱਸਣਾ ਵੀ ਤੁਸੀਂ ਕਿੱਥੇ ਆਏ ਇੱਕ ਐਪ ਬਣਾਉਣੀ ਸੀਗੀ ਅਰਾਈਵ ਕੈਨ ਐਪ ਜਿਹਦਾ ਨਾਂ ਸੀਗਾ ਜਿਹਦਾ ਪ੍ਰੋਜੈਕਟਡ ਬਜਟ ਜਿਹੜੀ ਕੋਸਟ ਸੀ ਸਿਰਫ 80,000 ਸੀ ਹੁਣ 80,000 ਤੋਂ ਉਸ ਕੋਸਟ ਤੋਂ ਉਹ 60 million ਤੇ ਪਹੁੰਚ ਗਈ ਹੁਣ 80,000 ਤੋਂ 60 million ਤੇ ਪਹੁੰਚਣਾ ਇਹਨੂੰ ਕੀ ਕਹੋਗੇ ਤੁਸੀਂ ਕਿ ਐਥੀਕਲੀ ਹੋਇਆ ਕੁਛ ਸਿਮਿਲਰਲੀ SNC ਲਾਵਲ ਐਨ ਬਹੁਤ ਵੱਡੀ ਕੰਪਨੀ ਹੈ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀ ਕੰਸਟਰਕਸ਼ਨ ਕੰਪਨੀ ਹੈ ਬੇਸਿਕਲੀ 2019 ਦੇ ਵਿੱਚ ਆਪਾਂ ਸਾਰਾ ਕੁਛ ਸੁਣਿਆ ਜਦੋਂ ਜਸਟਿਨ ਟਰੂਡੋ ਨੇ ਆਪਣੇ ਹੀ ਅਟੋਰਨੀ ਜਨਰਲ ਕਿਉਂਕਿ ਉਹਨਾਂ ਦਾ ਜਿਹੜਾ ਕਾਫੀ ਵੋਟ ਬੈਂਕ ਅਤੇ ਆਫਿਸ ਜਿਹੜਾ ਸੀ ਉਹ ਟਰੂਡੋ ਸਾਹਿਬ ਦੀ ਰਾਈਡਿੰਗ ਦੇ ਵਿੱਚ ਸੀ SNC ਲਾਵਲ ਐਨ ਦਾ ਔਰ ਕੁਨੈਕਸ਼ਨ ਸੀ ਸੋ ਮੁੱਖ ਦੀ ਗੱਲ ਇਹ ਹੈ ਕਿ ਭਾਵੇਂ ਸਾਨੂੰ ਆਮ ਕੈਨੇਡੀਅਨਸ ਨੂੰ ਇੰਡੀਵਿਜੁਅਲ ਲੈਵਲ 'ਤੇ ਕੋਈ ਬਹੁਤਾ ਇਫੈਕਟ ਨਹੀਂ ਕਰਦਾ ਪਰ ਵੱਡੇ ਲੈਵਲ 'ਤੇ ਜਿਹੜੀ ਕਰਪਸ਼ਨ ਹੈ ਬਹੁਤ ਚੱਲ ਰਹੀ ਹੈ ਹਰ ਗਵਰਨਮੈਂਟ ਲੈਵਲ 'ਤੇ ਚੱਲ ਰਹੀ ਚਾਹੇ ਮਿਊਂਸੀਪਲ ਹੈ ਪ੍ਰੋਵਿੰਸ਼ਲ ਹੈ ਹੁਣ ਆਪਾਂ ਨੂੰ ਪਤਾ ਹੈ ਕਿ ਕਿਵੇਂ ਜਿਹੜੇ ਵੱਡੇ ਡਿਵੈਲਪਰ ਹੈ ਉਹਨਾਂ ਨੂੰ ਨਿੱਜੀ ਐਕਸੈਸ ਹੈ ਹੁਣ ਜੇ ਮੈਂ ਇੱਕ ਐਗਜ਼ਾਮਪਲ ਦੇਵਾਂ ਹੁਣ ਰੀਸੈਂਟਲੀ ਜਿਹੜੇ ਪਿਛਲੇ 2-3-4 ਸਾਲਾਂ ਤੋਂ 0 ਲੋਟ ਲਾਈਨ ਇੰਟਰੋਡਿਊਸ ਕੀਤਾ ਹੁਣ ਉਹਦਾ ਐਡਵਾਂਟੇਜ ਕਿਹਨੂੰ ਮਿਲ ਰਿਹਾ ਕੀ ਉਹਦਾ ਐਡਵਾਂਟੇਜ ਬਿਲਡਰ ਨੂੰ ਹੈ ਕੋਈ ਨੋ ਜ਼ੀਰੋ ਐਡਵਾਂਟੇਜ ਹੈ ਬਲਕਿ ਬਿਲਡਰ ਜਿਹੜੇ ਹੈਗੇ ਆ ਉਹਨਾਂ ਨੂੰ ਇਹਦੇ ਵਿੱਚ ਮੁਸ਼ਕਲ ਆ ਰਹੀ ਹੈ ਕਿਉਂਕਿ ਜਦੋਂ 0 ਲੋਟ ਲਾਈਨ 'ਤੇ ਬਿਲਡਰ ਨੇ ਘਰ ਬਣਾਉਣਾ ਤਾਂ ਇੱਕ ਪਾਸਿਓਂ ਘਰਾਂ ਨੂੰ ਪ੍ਰਾਪਰਟੀ ਲਾਈਨ 'ਤੇ ਬਣਾਉਣਾ ਪਊਗਾ ਅਤੇ ਦੂਜੇ ਪਾਸੇ 5 ਫੁੱਟ ਜਗ੍ਹਾ ਛੱਡਣੀ ਹੈ ਹੁਣ ਜਿਹੜੇ ਪਾਸੇ ਪ੍ਰਾਪਰਟੀ ਲਾਈਨ 'ਤੇ ਬਿਲਡਰ ਨੇ ਘਰ ਬਣਾਉਣਾ ਉਸ ਸਾਈਡ 'ਤੇ ਘਰ ਦੇ ਉਸ ਘਰ ਦੀ ਸਾਈਡ ਦੇ ਉੱਤੇ ਕੋਈ ਵੀ ਵੈਂਟ ਵਿੰਡੋ ਜਾਂ ਕੋਈ ਡੋਰ ਨਹੀਂ ਕੱਢ ਸਕਦਾ ਕਿਉਂਕਿ ਉਹ ਪ੍ਰਾਪਰਟੀ ਲਾਈਨ ਹੈ ਜਿੰਨੀਆਂ ਵੀ ਵਿੰਡੋਜ਼ ਜਾਂ ਵੈਂਟ ਕੱਢਣੇ ਉਹਨੂੰ ਦੂਜੇ ਪਾਸੇ ਕੱਢਣੇ ਪੈਣੇ ਆ ਸੋ ਉਹਨੂੰ

ਪਲੈਨਿੰਗ ਕਰਨ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਆਮ ਲੋਕਾਂ ਨੂੰ ਕੋਈ ਐਡਵਾਂਟੇਜ ਹੈ ਕੋਈ ਐਡਵਾਂਟੇਜ ਨਹੀਂ ਹੈਗਾ ਕਿਉਂਕਿ ਪਹਿਲਾਂ 8 ਫੁੱਟ ਜਗ੍ਹਾ ਹੁੰਦੀ ਸੀ ਦੋਨੇ 4-4 ਫੁੱਟ ਜਗ੍ਹਾ ਛੱਡਦੇ ਸੀ ਜਦੋਂ ਘਰ ਬਣਦਾ ਸੀਗਾ ਤਾਂ 8 ਫੁੱਟ ਹੁੰਦੀ ਸੀ ਵਿੱਚ ਦੀ ਕੋਈ ਕਿਸੇ ਨੇ ਲੰਘਣਾ ਹੁੰਦਾ ਸੀ ਬੜਾ ਆਰਾਮ ਨਾਲ ਲੰਘ ਸਕਦਾ ਸੀ ਹੁਣ 5 ਫੁੱਟ ਜਗ੍ਹਾ ਹੈ ਤੇ ਉਧਰੋਂ ਕਈ ਵਾਰੀ ਜੇ ਉਸ ਪਾਸੇ ਸਾਈਡ ਐਂਟਰੈਂਸ ਕੱਢੀ ਹੋਈ ਹੈ ਤਾਂ ਤੁਹਾਡੀ 4 ਫੁੱਟ ਦਾ ਜਿਹੜੀ ਬੌਬ ਕੈਟ ਹੈ ਜੇ ਪਿੱਛੇ ਤੁਸੀਂ ਜਾਣਾ ਨਹੀਂ ਲੰਘ ਸਕਦੀ ਇੱਥੋਂ ਤੱਕ ਕਿ ਕਈ ਮਿਊਨਿਸਪੈਲਿਟੀਆਂ ਦੇ ਵਿੱਚ ਜੇ ਬੇਸਮੈਂਟ ਹੁਣ ਲੀਗਲ ਬੇਸਮੈਂਟ ਸਵੀਟ ਕਰਤੇ ਹੈ ਬਹੁਤ ਸਾਰੀ ਨਵੀਂ ਜਿਹੜੀ ਸਬ ਡਿਵੀਜ਼ਨਾਂ ਦੇ ਵਿੱਚ ਹੁਣ ਉੱਥੇ ਕਈ ਵਾਰੀ ਜੇ ਬੇਸਮੈਂਟ 'ਚ ਕਿਸੇ ਨੂੰ ਕੋਈ ਐਂਬੂਲੈਂਸ ਦੀ ਜ਼ਰੂਰਤ ਪੈ ਗਈ ਹੈ ਤਾਂ ਉਹ ਇੰਨੀ ਜਗ੍ਹਾ ਵੀ ਨਹੀਂ ਹੈ ਕਿ ਉੱਥੋਂ ਦੀ ਸਟਰੈਚਰ ਲੰਘ ਸਕੇ ਸੋ ਇਹ ਕਿਹਨੂੰ ਐਡਵਾਂਟੇਜ ਹੋ ਰਿਹਾ ਡਾਇਰੈਕਟ ਐਡਵਾਂਟੇਜ ਇਸ ਚੀਜ਼ ਦਾ ਜ਼ੀਰੋ ਲੋਟ ਲਾਈਨ ਦਾ ਡਿਵੈਲਪਰ ਨੂੰ ਹੈ ਸੋ ਫਿਰ ਹੁਣ ਸਿਟੀ ਕੌਂਸਲ ਜੇ ਸਿਟੀ ਨੂੰ ਕੋਈ ਉਹਦਾ ਐਡਵਾਂਟੇਜ ਨਹੀਂ ਸਿਟੀ ਨੂੰ ਵੱਧ ਤੋਂ ਵੱਧ ਕੀ ਫਰਕ ਪੈਂਦਾ ਜੇ 10 ਲੋਟਾਂ ਮਗਰ ਇੱਕ ਲੋਟ ਐਕਸਟਰਾ ਹੁੰਦਾ ਤਾਂ ਉਹਦਾ ਉਹਨੂੰ ਪ੍ਰਾਪਰਟੀ ਟੈਕਸ ਵੱਧ ਆਉਣਾ ਅਲਬਰਟਨਸ ਨੂੰ ਕੋਈ ਐਡਵਾਂਟੇਜ ਨਹੀਂ ਬਿਲਡਰ ਨੂੰ ਕੋਈ ਐਡਵਾਂਟੇਜ ਨਹੀਂ ਸਿਟੀ ਨੂੰ ਕੋਈ ਬਿਗ ਐਡਵਾਂਟੇਜ ਨਹੀਂ ਪਰ ਡਿਵੈਲਪਰ ਨੂੰ ਬਿਗ ਐਡਵਾਂਟੇਜ ਹੈ ਕਿਉਂਕਿ 10 ਲੋਟਾਂ ਮਗਰ ਇੱਕ ਲੋਟ ਉਹ ਫ੍ਰੀ ਕੱਢ ਲੈਂਦਾ ਆਪਣਾ ਘਰ ਬਿਲਡਰ ਨੂੰ ਵੇਚਣ ਦੇ ਲਈ ਇਸ ਦੇ ਬਾਵਜੂਦ ਵੀ ਕਿਸੇ ਨੂੰ ਕੋਈ ਐਡਵਾਂਟੇਜ ਨਾ ਹੋਣ ਦੇ ਬਾਵਜੂਦ ਵੀ ਸਿਰਫ ਡਿਵੈਲਪਰ ਨੂੰ ਐਡਵਾਂਟੇਜ ਹੈ ਤਾਂ ਡਿਵੈਲਪਰ ਉੱਥੇ ਉਹ ਜ਼ੀਰੋ ਲੋਟ ਲਾਈਨ ਪਾਸ ਕਰਵਾ ਰਿਹਾ ਔਰ ਸਿਟੀ ਕੌਂਸਲ ਪਾਸ ਕਰ ਰਹੀ ਹੈ ਔਰ ਇਹਦੇ ਤੇ ਕੋਈ ਵੱਡੀ ਵੱਡੀ ਵੱਡੇ ਲੈਵਲ ਤੇ ਚਰਚਾ ਨਹੀਂ ਹੋ ਰਹੀ ਔਰ ਫਿਰ ਬੇਸਮੈਂਟਾਂ ਤੁਸੀਂ ਲੀਗਲ ਸਵੀਟ ਅਲਾਓ ਕਰ ਰਹੇ ਹੋ ਔਰ ਜਦੋਂ ਤੁਸੀਂ ਡਿਸਟੈਂਸ ਘਰਾਂ ਦਾ ਘਟਾ ਰਹੇ ਹੋ ਇਹਦਾ ਮਤਲਬ ਪਾਰਕਿੰਗ ਵੀ ਘੱਟ ਰਹੀ ਹੈ ਤੇ ਫਿਰ ਦੋ ਕਾਰਾਂ ਉੱਪਰ ਵਾਲੇ ਘਰ ਦੀਆਂ ਪਾਰਕਿੰਗ ਹੈਗੀ ਹੈ ਇੱਕ ਕਾਰ ਥੱਲੇ ਵਾਲੇ ਦੀ ਹੈਗੀ ਤਿੰਨ ਕਾਰਾਂ ਕਿੱਥੇ ਪਾਰਕ ਕਰੋਗੇ ਸਮਰ ਕਲੀਨਿੰਗ ਸਿਟੀ ਨੂੰ ਪ੍ਰੋਬਲਮ ਆ ਰਹੀ ਹੈ ਗਾਰਬੇਜ ਪਿਕਅਪ ਦੀ ਸਿਟੀ ਨੂੰ ਪ੍ਰੋਬਲਮ ਆ ਰਹੀ ਹੈ ਸਨੋ ਰਿਮੂਵਲ ਵੇਲੇ ਸਿਟੀ ਨੂੰ ਪ੍ਰੋਬਲਮ ਆ ਰਹੀ ਹੈ ਔਰ ਇਸ ਤੱਕ ਕਿ ਲੋਕਾਂ ਨੂੰ ਜਿਹੜੇ ਫਰੰਟ ਗਰਾਜ ਵਾਲੇ ਜ਼ੀਰੋ ਲੋਟ ਲਾਈਨ ਹੈ ਆਲੇ ਦੁਆਲੇ ਸਿੱਟਣ ਨੂੰ ਜਗ੍ਹਾ ਹੀ ਹੈ ਨਹੀਂ ਸਨੋ ਸੋ ਹੁਣ ਇੱਥੇ ਇਹਨੂੰ ਕੀ ਕਹੋਗੇ ਕੋਈ ਨਾ ਕੋਈ ਵਜ੍ਹਾ ਤਾਂ ਹੈ ਨਾ ਕਿ ਜਿਹੜੇ ਡਿਵੈਲਪਰ ਪਲੈਨਿੰਗ ਐਂਡ ਜ਼ੋਨਿੰਗ ਦੇ ਵਿੱਚ ਜਾਂ ਜਿਹੜਾ ਕਮਿਸ਼ਨ ਜਿਹੜਾ ਇਹਨਾਂ ਦੀ ਕੋਈ ਕਮੇਟੀ ਹੈਗੀ ਹੈ ਜਾਂ ਸਿਟੀ ਕੌਂਸਲ ਤੋਂ ਅਪਰੂਵ ਕਰਾ ਰਿਹਾ ਉਹ ਕਿਵੇਂ ਕਰਵਾ ਰਿਹਾ ਕਿ ਸਾਡੇ ਕੋਲ ਕੋਈ ਲੈਂਡ ਦੀ ਕਮੀ ਹੈ ਨਹੀਂ ਤੁਸੀਂ ਕਮ ਸੇ ਕਮ ਨਵੀਂ ਸਬ ਡਿਵੀਜ਼ਨ ਦੇ ਵਿੱਚ ਲੋਕਾਂ ਨੂੰ ਆਪਸ਼ਨ ਤਾਂ ਦਿਓ ਕਿ ਵੱਡੇ ਲੋਟਾਂ ਦੀ ਕਿ ਠੀਕ ਹੈ ਜੇ ਤੂੰ 40 ਫੁੱਟ ਲੋਟ ਲੈਣਾ 50 ਫੁੱਟ ਲੋਟ ਲੈਣਾ ਕਨਵੈਨਸ਼ਨ ਲੋਟ ਲੈਣਾ ਦਿਸ ਇਜ਼ ਦਾ ਪ੍ਰਾਈਸ ਉਹ ਅਗਲੇ ਦੀ ਚੋਇਸ ਹੈ ਅਗਲਾ ਲਵੇ ਜਾਂ ਨਾ ਲਵੇ ਪਰ ਤੁਸੀਂ ਤਾਂ ਫਾਹਾ ਹੀ ਵੱਢ ਦਿੱਤਾ ਨਵੀਆਂ ਸਬ ਡਿਵੀਜ਼ਨਾਂ ਦੇ ਵਿੱਚ ਕਨਵੈਨਸ਼ਨ ਲੋਟ ਹੀ ਹੈ ਨੀਗੇ ਸੋ ਇਹਨੂੰ ਤੁਸੀਂ ਕੀ ਕਹੋਗੇ ਕਰਪਸ਼ਨ ਨਹੀਂ ਕਹੋਗੇ ਤਾਂ ਹੋਰ ਕੀ ਹੈ ਕਿਉਂਕਿ ਡਿਵੈਲਪਰ ਉਂਗਲ ਬੰਗੀ ਕਰਕੇ ਸਾਰਾ ਕੁਝ ਪਾਸ ਕਰਵਾ ਰਿਹਾ ਹੁਣ ਜੇ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਵਾਂ ਹਾਰਵੈਸਟ ਹਿੱਲ ਦੇ ਵਿੱਚ ਗੋਲਫ ਕੋਰਸ ਸੀਗਾ ਹੁਣ ਜਦੋਂ ਲੋਕਾਂ ਨੇ ਉੱਥੇ ਘਰ ਲਏ ਤਾਂ ਉਹਨਾਂ ਨੂੰ ਇਸ ਪ੍ਰੀਮੀਅਮ ਪ੍ਰਾਈਸ ਲਈ ਗਈ ਕਿ ਬੈਕਸ ਔਨ ਟੂ ਗੋਲਫ ਕੋਰਸ ਹੈ ਔਰ ਲੋਕਾਂ ਨੇ ਪੇ ਕੀਤੀ ਹੈ 9 ਹੋਲ ਗੋਲਫ ਕੋਰਸ ਸੀਗਾ ਪਰ ਲੇਟਰ ਔਨ ਜਾ ਕੇ ਵੱਡੇ ਡਿਵੈਲਪਰ ਨੇ ਉਹ ਗੋਲਫ ਕੋਰਸ ਓਨਰ ਨੇ ਉਹਨੂੰ ਵੇਚਤਾ ਲੋਕ ਬਥੇਰੇ ਪਿੱਟੇ ਹਾਰਵੈਸਟ ਹਿੱਲ ਵਾਲੇ ਅਸੀਂ ਪ੍ਰੀਮੀਅਮ ਪ੍ਰਾਈਸ ਪੇ ਕੀਤੀ ਹੋਈ ਇਹਨਾਂ ਲੋਟਾਂ ਦੀ ਬੈਕਸ ਔਨ ਟੂ ਗੋਲਫ ਕੋਰਸ ਤੇ ਹੁਣ ਤੁਸੀਂ ਸਾਡੇ ਪਿੱਛੇ ਘਰ ਬਣਾ ਰਹੇ ਹੋ ਸਾਡੇ ਪਿੱਛੇ 4-story ਕਾਂਡੋਜ਼ ਬਣਾ ਰਹੇ ਹੋ ਬਣਾਤੀਆਂ ਅਗਲਿਆਂ ਨੇ ਕਿਵੇਂ ਬਣ ਗਈਆਂ ਆਫਟਰ ਆਲ ਕੋਈ ਨਾ ਕੋਈ ਕੈਚ ਤਾਂ ਹੈ ਹੀ ਹੈ ਨਾ ਕਿ ਜਿਹੜੇ ਐਡੇ ਐਡੇ ਵੱਡੇ ਡਿਵੈਲਪਰ ਆ ਜਿਹੜੇ ਲੋਕਾਂ ਦੀ ਜਿਹੜੀ ਵਿਸ਼ ਦੇ ਅਗੇਂਸਟ ਜਾ ਕੇ ਲੋਕਾਂ ਦੇ ਅਗੇਂਸਟ ਜਾ ਕੇ ਜੈਨੂਇਨ ਜਿਹੜੇ ਕੰਸਰਨ ਉਹਨਾਂ ਦੇ ਅਗੇਂਸਟ ਜਾ ਕੇ ਅਪਰੂਵ ਕਰਾ ਲੈਂਦੇ ਨੇ ਕਿਸੇ ਵੀ ਪੁਰਾਣੇ ਕੌਂਸਲ ਦੇ ਜੇ ਕਿਤੇ ਇਨਵੈਸਟੀਗੇਸ਼ਨਾਂ ਕੀਤੀਆਂ ਜਾਣ ਤਾਂ ਤੁਹਾਨੂੰ ਬਹੁਤ ਕੁਛ ਲੱਭ ਜੂਗਾ ਪਰ ਕਰਨਾ ਕੀ ਨਹੀਂ ਹੈ ਜਿਹੜੀਆਂ ਇਨਵੈਸਟੀਗੇਸ਼ਨ ਕਮੇਟੀਆਂ ਇਹਨਾਂ ਦੀਆਂ ਪ੍ਰਾਈਵੇਟ ਕਮੇਟੀਆਂ ਇਹਨਾਂ ਦੀਆਂ ਜਿਹੜੀਆਂ ਇਹਨਾਂ ਦੀ ਸੈਲਰੀ ਇਨਕਰੀਜ਼ ਕਰਨ ਵਾਲੀਆਂ ਉਹ ਵੀ ਕਮੇਟੀਆਂ ਇਹਨਾਂ ਦੀਆਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਬਣਾਉਣੀਆਂ ਇਹਨਾਂ ਦੇ ਫੈਸਲੇ ਆ ਸੋ ਇਹ ਕੋਈ ਨਵਾਂ ਕੰਮ ਨਹੀਂ ਹੈਗਾ ਜਿਹੜਾ ਹੁਣ ਨਿਕਲਿਆ ਪਰ ਹੈ ਬੜੇ ਵੱਡੇ ਲੈਵਲ ਤੇ ਹੋ ਰਿਹਾ ਔਰ ਹੁਣ ਇਹਨੂੰ ਕਿਵੇਂ ਰੋਕੋਗੇ ਜਦ ਤੱਕ ਲੋਕ ਨਹੀਂ ਜਾਗਰਤ ਹੁੰਦੇ ਲੋਕ ਨਹੀਂ ਇਸ ਚੀਜ਼ ਤੇ ਕੋਈ ਸਵਾਲ ਚੁੱਕਦੇ ਤੁਹਾਡੇ ਕਾਉਂਸਲਰਾਂ ਨੂੰ ਮੇਅਰਸ ਨੂੰ ਕਿ ਕਿਵੇਂ ਹੋ ਰਿਹਾ ਹਾਂ ਪੁੱਛੋ ਤਾਂ ਹੁਣ ਤੁਸੀਂ ਜ਼ੀਰੋ ਲੋਟ ਲਾਈਨ ਕਿਵੇਂ ਅਪਰੂਵ ਹੋ ਰਹੇ ਆ ਕੁਛ ਤਾਂ ਸਿਟੀ ਕਰ ਰਹੀ ਹੈ ਤੇ ਕੁਛ ਅਸੀਂ ਖੁਦ ਕਰ ਰਹੇ ਹਾਂ ਹੁਣ ਨੌਰਥ ਈਸਟ ਦੇ ਵਿੱਚ ਦੇਖ ਲਓ ਜਿੰਨੀ ਡਿਵੈਲਪਮੈਂਟ ਹੁੰਦੀ ਹੈ ਜਿਹੜੇ ਵੇਅਰ ਹਾਊਸ ਬਣਦੇ ਆ ਵੈਸਟ ਬੈਂਡ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ 1000-1000 1500-1500 ਸਕੇਅਰ ਫੀਟ ਵੇਅਰ ਹਾਊਸ ਬਣੇ ਸੀਗੇ ਉਹ ਵੇਅਰ ਹਾਊਸ ਕਾਂਡੋਜ਼ ਬਣੇ ਸੀਗੇ ਹੁਣ ਉਹਨਾਂ ਦੀ ਸਕੇਅਰ ਫੁੱਟੇਜ ਦੇ ਮੁਤਾਬਕ ਦੋ ਪਾਰਕਿੰਗਾਂ ਉਹਨਾਂ ਨੂੰ ਅਲਾਊਡ ਹੈ ਪਰ ਸਾਰੇ ਦੇ ਸਾਰੇ ਜਿਹੜੇ ਕਾਂਡੋ ਵੇਅਰ ਹਾਊਸ ਹੈਗੇ ਆ ਉਹ 100% ਮੈਜ਼ ਨੇ ਬਣਾਏ ਹੋਏ ਉੱਤੇ 5-5 ਦਫ਼ਤਰ ਉੱਤੇ ਬਣੇ ਹੋਏ ਆ 5-5 ਦਫ਼ਤਰ ਥੱਲੇ ਬਣੇ ਹੋਏ ਆ ਕਈਆਂ 'ਚ ਰੈਸਟੋਰੈਂਟ ਬਣੇ ਹੋਏ ਆ ਕਿਵੇਂ ਰੈਸਟੋਰੈਂਟ ਅਪਰੂਵ ਹੋ ਰਹੇ ਵਿਦਾਊਟ ਪਾਰਕ

ਕਿਵੇਂ ਪੰਜ ਪੰਜ ਦਫ਼ਤਰ ਉੱਤੇ ਤੇ ਪੰਜ ਪੰਜ ਦਫ਼ਤਰ ਥੱਲੇ 10 ਬੰਦੇ ਦਾ ਜੇ 10 ਬੰਦੇ ਵੀ ਕੰਮ ਕਰਦੇ 10 ਮਿੰਟ 10 ਕਾਰਾਂ ਨੇ ਪਾਰਕਿੰਗ ਦੋ ਨੇ ਛਿੱਤਰੋ ਛਿੱਤਰੀ ਹੋ ਰਹੇ ਇੱਕ ਦੂਜੇ ਨਾਲ ਉੱਥੇ ਸੋ ਇਹ ਇਹ ਸਾਰਾ ਜਿਹੜਾ ਤਾਣਾ ਬਾਣਾ ਹੈ ਨਾ ਇਹ ਗੋਰਖ ਧੰਦਾ ਕਿਤੇ ਨਾ ਕਿਤੇ ਸਾਨੂੰ ਇਹਦੇ ਬਾਰੇ ਗੱਲ ਕਰਨ ਦੀ ਵੀ ਜ਼ਰੂਰਤ ਹੈ ਔਰ ਇਹਦੇ ਬਾਰੇ ਕਿਉਂਕਿ ਆਪ ਮੈਸ ਜਿਹੜੀ ਕ੍ਰੀਏਟ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਸੀਂ ਖੁਦ ਵੀ ਸ਼ਾਮਿਲ ਹੈ ਔਰ ਸਿਟੀ ਵੀ ਸ਼ਾਮਿਲ ਹੈ ਸਾਡੇ ਜਿਹੜੇ ਹੈਗੇ ਪਲੈਨਿੰਗ ਜ਼ੋਨਿੰਗ ਤੇ ਕਾਉਂਸਲਰ ਉਹ ਵੀ ਕਿਤੇ ਨਾ ਕਿਤੇ ਸ਼ਾਮਿਲ ਹੈ ਕਿਉਂਕਿ ਉਹਦੇ ਤੇ ਉਹ ਆਪਣੀਆਂ ਵੋਟਾਂ ਦੇ ਕਰਕੇ ਉਹਦਾ ਵਿਰੋਧ ਨਹੀਂ ਕਰਦੇ ਹੈਗੇ ਹੁਣ ਜਿੰਨੇ ਨੌਰਥ ਈਸਟ ਦੇ ਵਿੱਚ ਕਾਂਡੋਜ਼ ਬਣੇ ਨੇ ਵੇਅਰ ਹਾਊਸ ਕਾਂਡੋ ਚਾਹੇ ਹੁਣ ਜੈਕਸਨ ਪੋਰਟ ਚ ਬਣੀ ਜਾ ਰਹੇ ਨੇ 100% ਮੈਜ਼ਨੇ ਬਣ ਰਹੇ ਨੇ ਕਿਤੇ ਕੋਈ ਪਾਰਕਿੰਗ ਦੀ ਪਰਵਾਹ ਨਹੀਂ ਸਟਰੀਟਾਂ ਦੇ ਉੱਤੇ ਖੜੀਆਂ ਨੇ ਗੱਡੀਆਂ ਜਾਂ ਲਾਈਨਾਂ ਲੱਗੀਆਂ ਹੋਈਆਂ ਜਿਹੜੀਆਂ ਕਿ ਹੁਣ ਉੱਥੇ ਕੱਲ ਨੂੰ ਕੋਈ ਐਮਰਜੈਂਸੀ ਆ ਜਾਵੇ ਫਾਇਰ ਟਰੱਕ ਨੇ ਆਉਣਾ ਐਂਬੂਲੈਂਸ ਨੇ ਆਉਣਾ ਮੇਰਾ ਨਹੀਂ ਖਿਆਲ ਉੱਥੇ ਕੋਈ ਐਕਸੈਸ ਮਿਲ ਸਕਦੀ ਹੈ ਇਹੋ ਜਿਹੇ ਏਰੀਆ ਦੇ ਵਿੱਚ ਸੋ ਇਹਦੇ ਉੱਤੇ ਸਾਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ ਖੈਰ ਇੱਕ ਗੀਤ ਹੋਰ ਸੁਣ ਲਈਏ ਉਹ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ ਵਕਤ ਕੱਢ ਕੇ ਤੁਸੀਂ ਸੁਣਦੇ ਹੋ ਤੇ ਹੁਣ ਆਪਾਂ ਡਿਵੈਲਪਰਾਂ ਦੀ ਗੱਲ ਕਰ ਰਹੇ ਸੀਗੇ ਰੀਸੈਂਟ ਐਗਜ਼ਾਮਪਲ ਇੱਕ ਹੋਰ ਆਪਾਂ ਲੈ ਲੈਣੇ ਆ ਰੀਸੈਂਟਲੀ ਪਿਛਲੇ ਵੀਕ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ BC ਦੇ ਵਿੱਚ 2000 ਪਲੱਸ ਮੇਰੇ ਖਿਆਲ 2200 ਕਾਂਡੋਜ਼ ਨੇ ਜਿਹੜੀਆਂ ਡਿਵੈਲਪਰਸ ਦੀਆਂ ਅਨਸੋਲਡ ਨੇ ਵਿਕ ਨਹੀਂ ਰਹੀਆਂ ਪ੍ਰਧਾਨ ਮੰਤਰੀ ਨੇ 3.2 billion ਦੇ ਵਿੱਚ ਉਹਨਾਂ ਨੂੰ ਖਰੀਦਣ ਲਈ ਫੈਸਲਾ ਦੇ ਦਿੱਤਾ ਹੁਣ ਉਹ ਕਾਫੀ ਕੰਟਰੋਵਰਸ਼ਲ ਮੁੱਦਾ ਬਣ ਚੁੱਕਾ ਹੈ ਵਿਰੋਧੀ ਧਿਰ ਦੇ ਨਾਲ ਨਾਲ ਹੋਰ ਬਹੁਤ ਸਾਰੇ ਲੋਕ ਵੀ ਉਸ ਚੀਜ਼ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ ਕਿ ਤੁਸੀਂ 2200-2500 ਕਾਂਡੋ ਜਿਹੜੀ ਡਿਵੈਲਪਰਾਂ ਦੀਆਂ ਵੈਨਕੋਵਰ ਦੇ ਵਿੱਚ ਜਿਹੜੀਆਂ ਉਹਨਾਂ ਨੇ ਬਣਾਈਆਂ ਸੀਗੀਆਂ ਹੋ ਸਕਦਾ ਕੁਛ ਵਿੱਚੋਂ ਵੇਚੀਆਂ ਵੀ ਹੋਣ ਅਨਸੋਲਡ ਨੇ ਤੇ ਤੁਸੀਂ ਉਹਨਾਂ ਨੂੰ ਬੇਲ ਆਊਟ ਕਰ ਰਹੇ ਹੋ ਹੁਣ ਬਹਾਨਾ ਪ੍ਰਧਾਨ ਮੰਤਰੀ ਇਹ ਬਣਾ ਰਿਹਾ ਕਿ ਅਸੀਂ ਜੀ ਉਹ ਜਿਹੜੇ ਅਫੋਰਡੇਬਲ ਹਾਊਸਿੰਗ ਚ ਕਨਵਰਟ ਕਰਾਂਗੇ ਕਿਉਂਕਿ ਅਫੋਰਡੇਬਲ ਹਾਊਸਿੰਗ ਦਾ ਦੀ ਪ੍ਰੋਬਲਮ ਹੈ ਵੈਨਕੋਵਰ ਦੇ ਵਿੱਚ ਸਾਰੇ ਸ਼ਹਿਰਾਂ ਚ ਹੀ ਹੈ ਤੇ ਅਸੀਂ ਕਿਉਂਕਿ ਚਾਹੁੰਦੇ ਹਾਂ ਕਿ ਉਹਨਾਂ ਨੂੰ ਮਾਰਕੀਟ ਪ੍ਰਾਈਸ ਤੋਂ ਥੱਲੇ ਲੈ ਕੇ ਕਿਉਂਕਿ ਹੁਣ ਉਹ ਸਟੱਕ ਹੋਏ ਹੋਏ ਨੇ ਬਿਲਡਰ ਤੇ ਅਸੀਂ ਲੋ ਪ੍ਰਾਈਸ ਤੇ ਲੈ ਕੇ ਉਹਨਾਂ ਨੂੰ ਅਸੀਂ ਅਫੋਰਡੇਬਲ ਹਾਊਸਿੰਗ ਚ ਕਨਵਰਟ ਕਰਾਂਗੇ ਪਰ ਹੁਣ ਇਹਦੇ ਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਹੁਣ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਾਰ ਬਾਰ ਰਿਪੋਰਟਰਾਂ ਵੱਲੋਂ ਤਾਂ ਫਿਰ ਉਹ ਕਦੇ ਕਹਿੰਦੇ ਜੀ ਸਾਨੂੰ ਪ੍ਰੋਵਿੰਸ਼ੀਅਲ ਗੌਰਮੈਂਟ ਬ੍ਰਾਇਨ ED ਨੇ ਅਪਰੋਚ ਕੀਤਾ ਸੋਰੀ ਪ੍ਰੀਮੀਅਰ ਦਾ ਮੇਰੇ ਖਿਆਲ ਬ੍ਰਾਇਨ ED ਹੈ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਇਸ ਕਰਕੇ ਅਸੀਂ ਇਨੀਸ਼ੀਏਟ ਲਿਆ ਤੇ ਜੇ ਪ੍ਰੀਮੀਅਰ ਨੂੰ ਪੁੱਛਦੇ ਆ ਤਾਂ ਉਹ ਕੋਈ ਉਹਨਾਂ ਦਾ ਜਵਾਬ ਡਿਫਰੈਂਟ ਹੁੰਦਾ ਹੁਣ ਸਵਾਲ ਅੱਜ ਵੀ ਇੱਕ ਪੱਤਰਕਾਰ ਨੇ ਪੁੱਛਿਆ ਪ੍ਰਾਈਮ ਮਿਨਿਸਟਰ ਨੂੰ ਉਹ ਕਹਿੰਦੇ ਵੀ ਜਿਹੜੇ ਡਿਵੈਲਪਰ ਨੇ ਇਹ ਡਿਵੈਲਪਰ ਕੌਣ ਹੈ ਹਾਲਾਂਕਿ ਪ੍ਰਧਾਨ ਮੰਤਰੀ ਨੇ ਕਹਿੰਦੇ ਕਿ ਸਾਨੂੰ ਨਹੀਂ ਪਤਾ ਕੌਣ ਹੈ ਹੁਣ ਪੱਤਰਕਾਰ ਨੇ ਵਾਪਸ ਪੁੱਛਿਆ ਉਹ ਕਹਿੰਦੀ ਕਿਤੇ ਉਹੀ ਇਹ ਡਿਵੈਲਪਰ ਤਾਂ ਨਹੀਂ ਜਿਨ੍ਹਾਂ ਨੇ ਫਰਵਰੀ ਦੇ ਵਿੱਚ ਤੁਹਾਡੀ ਫੰਡ ਰੇਜ਼ਿੰਗ ਡਿਨਰ ਦੇ ਵਿੱਚ 25,000 ਦੀਆਂ ਟਿਕਟਾਂ ਖਰੀਦੀਆਂ ਸੀ ਪਰ ਹੁਣ ਮੰਨਣਾ ਤਾਂ ਕਿਸੇ ਨੇ ਹੁੰਦਾ ਨਹੀਂ ਪਰ ਇਹ ਗੱਲ ਬਾਹਰ ਆ ਰਹੀ ਹੈ ਕਿ ਜਿਹੜੇ ਡਿਵੈਲਪਰਾਂ ਦੀਆਂ ਇਹ ਕਾਂਡੋਜ਼ ਸਟੱਕ ਹੋਈਆਂ ਵੀਆਂ ਖਰੀਦੀਆਂ ਜਾ ਰਹੀਆਂ ਸਰਕਾਰ ਵੱਲੋਂ 12-15 ਕੁਛ ਡਿਵੈਲਪਰ ਸੀ ਜਿਨ੍ਹਾਂ ਨੇ ਫਰਵਰੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਫੰਡ ਰੇਜ਼ਿੰਗ ਡਿਨਰ ਦੇ ਲਈ 25,000 ਦੀ ਟਿਕਟ ਖਰੀਦੀ ਸੀ ਸੋ ਕੁਦਰਤੀ ਹੈ ਹੁਣ 25,000 ਦੀ ਟਿਕਟ ਕੋਈ ਖਰੀਦਣ ਵਾਲਾ ਆਮ ਬੰਦਾ ਤਾਂ ਹੈ ਨਹੀਂ ਸੋ ਉਹਨਾਂ ਚੋਂ ਉਹ 12-15 ਡਿਵੈਲਪਰਾਂ ਚੋਂ ਇਹ ਕਿੰਨੇ ਕੁ ਡਿਵੈਲਪਰ ਨੇ ਜਿਨ੍ਹਾਂ ਦੀਆਂ ਇਹ ਕਾਂਡੋਜ਼ ਨੇ ਜਿਹੜੀਆਂ ਸਰਕਾਰ ਖਰੀਦਣ ਜਾ ਰਹੀ ਹੈ 3.2 billion ਦੇ ਵਿੱਚ ਹੁਣ ਨਾਲ ਇਹ ਵੀ ਇੱਕ ਹੈ ਕਿ ਜੇ ਹੁਣ ਕੱਲ੍ਹ ਨੂੰ ਤੁਸੀਂ ਇਹ ਲੈ ਕੇ ਅਫੋਰਡੇਬਲ ਹਾਊਸਿੰਗ ਕੈਟਾਗਰੀ ਦੇ ਅੰਡਰ ਕਿਸੇ ਨੂੰ ਜਿਹੜੇ ਪ੍ਰਾਹੁਣੇ ਸੱਦੇ ਹੋਏ ਆ ਉਹਨਾਂ ਨੂੰ ਕਿਰਾਏ 'ਤੇ ਦੇ ਦਿੰਦੇ ਹਾਂ ਅਤੇ ਉੱਧਰੋਂ ਕਿਸੇ ਬੰਦੇ ਨੇ ਖੁਦ ਬਾਏ ਕੀਤੀ ਸੀ $800,000 ਦੀ ਕਾਂਡੋ ਅਤੇ ਉਹਦੇ ਗੁਆਂਢ ਤੁਸੀਂ ਇੱਦਾਂ ਦਾ ਸਿਸਟਮ ਕ੍ਰੀਏਟ ਕਰਦੇ ਹਾਂ ਤਾਂ ਫਿਰ ਉਹਦੀ ਵੈਲਿਊ ਕੀ ਰਹਿ ਜਾਂਦੀ ਹੈ ਐਟ ਦਾ ਸੇਮ ਟਾਈਮ ਅਤੇ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਅਫੋਰਡੇਬਲ ਹਾਊਸਿੰਗ ਪ੍ਰੋਬਲਮ ਕਰਕੇ ਅਸੀਂ ਇਹ ਕਾਂਡੋਜ਼ ਖਰੀਦ ਰਹੇ ਹਾਂ ਉਹ ਵਿਕ ਨਹੀਂ ਰਹੀਆਂ ਤਾਂ ਫਿਰ ਕਾਂਡੋਜ਼ ਤਾਂ ਟੋਰਾਂਟੋ 'ਚ ਵੀ ਬਹੁਤ ਨੇ ਪਿਛਲੀ ਰਿਪੋਰਟ ਜਿਹੜੀ ਪਿਛਲੇ ਸਾਲ ਦੀ ਆਈ ਸੀ 30,000 ਕਾਂਡੋ ਪਈ ਹੈ ਅੰਟੈਰੀਓ ਦੇ ਵਿੱਚ ਟੋਰਾਂਟੋ ਦੇ ਵਿੱਚ

ਦਾ ਕਰਾਇਆ ਸੀ ਕਿਸੇ ਨੇ 2 ਮਿਲੀਅਨ ਦਾ ਕਰਾਇਆ ਸੀ ਉਹ 5-5 6-6 ਲੱਖ ਘਟ ਗਏ ਆ ਹੁਣ ਬੈਂਕਾਂ ਉਹਨਾਂ ਨੂੰ ਫਾਈਨਾਂਸਿੰਗ ਨਹੀਂ ਦਿੰਦੀਆਂ ਕਿਉਂਕਿ ਉਹ ਪ੍ਰਾਪਰਟੀਆਂ ਅਪਰੇਜ਼ ਨਹੀਂ ਹੋ ਰਹੀਆਂ ਬਿਲਡਰ ਬਣਾਈ ਬੈਠਾ ਹੈ ਕਿਉਂਕਿ ਉਹਨੇ ਤਾਂ ਬਣਾਉਣਾ ਸੀ ਬੁੱਕ ਕੀਤਾ ਸੀ ਬਾਇਰ ਨੇ ਕਲਾਇੰਟ ਨੇ ਹੁਣ ਉਹ ਬਾਇਰ ਫਸੇ ਹੋਏ ਆ ਨਾ ਤਾਂ ਉਹਨਾਂ ਨੂੰ ਫਾਈਨਾਂਸਿੰਗ ਮਿਲਦੀ ਹੈ ਉਸ ਪ੍ਰਾਈਸ ਦੇ ਉੱਤੇ 1.8 ਜਾਂ 2 ਮਿਲੀਅਨ ਜਾਂ 2.2 ਜੀ ਤੇ ਲਿਆ ਸੀ ਕਿਉਂਕਿ ਉਹਨਾਂ ਦੀ ਅਪਰੇਜ਼ਲ 5-5-6 ਲੱਖ ਘੱਟ ਆ ਰਹੀ ਹੈ ਹੁਣ ਬਾਇਰ ਕੋਲੇ 5-6 ਲੱਖ ਕੈਸ਼ ਹੈ ਨਹੀਂ ਕਿ ਉਹ ਹੋਰ ਐਕਸਟਰਾ ਪਾ ਕੇ ਵਿੱਚੋਂ ਫਾਈਨਾਂਸਿੰਗ ਕਰਵਾ ਲਵੇ ਫਿਰ ਉਹਨਾਂ ਦੀ ਵੀ ਮਦਦ ਕਰ ਦਿਓ ਉਹ ਮਾਤੜ ਤਾਂ ਫਸੇ ਹੋਏ ਨੇ ਜਿਨ੍ਹਾਂ ਨੇ ਵਿਚਾਰਿਆਂ ਨੇ ਰਹਿਣ ਲਈ ਲੈਣਾ ਸੀਗਾ ਸਾਰਾ ਕੁਛ ਆਪਣੀ ਸੇਵਿੰਗ ਡਿਪੋਜ਼ਿਟ ਦੇ ਬੈਠੇ ਆ ਉਹ ਤਾਂ ਵਿਚਾਰੇ ਫਸੇ ਬੈਠੇ ਆ ਹੋ ਸਕਦਾ ਬੈਂਕਰਪਸੀ ਦੇ ਕਿਨਾਰੇ ਹੋਣ ਪਰ ਜਿਹੜੇ ਡਿਵੈਲਪਰਸ ਬਿਲੀਅਨਸ ਆਫ ਡਾਲਰ ਆਲਰੇਡੀ ਬਣਾ ਚੁੱਕੇ ਨੇ ਤੇ ਅੱਜ ਉਹ ਸਟੱਕ ਹੋ ਗਏ ਤੁਸੀਂ ਉਹਨਾਂ ਲਈ 3.2 ਬਿਲੀਅਨ ਉਹ ਵੀ ਸਾਡੀ ਮਨੀ ਖਰਚ ਕੇ ਉਹਨਾਂ ਦੀ ਹੈਲਪ ਕਰ ਰਹੇ ਹੋ ਬੇਲ ਆਊਟ ਕਰ ਰਹੇ ਹੋ ਇਹ ਤਾਂ ਰੈਸਕਿਊ ਕਰ ਰਹੇ ਹੋ ਤੁਸੀਂ ਉਹਨਾਂ ਡਿਵੈਲਪਰਸ ਨੂੰ ਕਿਉਂ ਕਿਉਂਕਿ ਉਹਨਾਂ ਨੇ 25-25 ਹਜ਼ਾਰ ਦੀਆਂ ਟਿਕਟਾਂ ਜੋ ਦੋਸ਼ ਲੱਗਦਾ ਤੁਹਾਡੇ ਫਰਵਰੀ ਚ ਫੰਡ ਰੇਜਿੰਗ ਡਿਨਰ ਚ ਖਰੀਦੀਆਂ ਸੀਗੀਆਂ ਸੋ ਇਹ ਕਰਪਸ਼ਨ ਨਹੀਂ ਤਾਂ ਹੋਰ ਕੀ ਹੈ ਕਿਵੇਂ ਜਸਟੀਫਾਈ ਕਰੋਗੇ ਇਹਨੂੰ ਸੋ ਇਹ ਗੁਰਖ ਧੰਦਾ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਪਰ ਹੁਣ ਰੌਲਾ ਪਾ ਰਿਹਾ ਆਪੋਜੀਸ਼ਨ ਵੀ ਪਾ ਰਹੀ ਆ ਹੋਰ ਲੋਕ ਵੀ ਪਾ ਰਹੇ ਨੇ ਫਿਰ ਇਹ ਪਰਟੀਕੁਲਰ ਡਿਵੈਲਪਰ ਹੀ ਕਿਉਂ ਹਰ ਸ਼ਹਿਰ ਦੇ ਵਿੱਚ ਜੋ ਮਾਰਕੀਟ ਹੈ ਉਹਦੇ ਵਿੱਚ ਆਮ ਲੋਕ ਵੀ ਫਸੇ ਹੋਏ ਆ ਛੋਟਾ ਬਿਲਡਰ ਵੀ ਫਸਿਆ ਹੋਇਆ ਵੱਡਾ ਬਿਲਡਰ ਵੀ ਫਸਿਆ ਹੋਇਆ ਫਿਰ ਸਾਰਿਆਂ ਨੂੰ ਬੇਲ ਆਊਟ ਕਰੋ ਨਾ ਸਾਰਿਆਂ ਦੀ ਮਦਦ ਕਰੋ ਇਹਨਾਂ 2-4-5 ਦੀ ਕਿਉਂ ਸੋ ਖੈਰ ਇਹ ਆਪਾਂ ਅਕਸਰ ਗੱਲਾਂ ਕਰਦੇ ਰਹਿੰਦੇ ਹਾਂ ਕਿ ਰਾਜਨੀਤੀ ਦੇ ਵਿੱਚ ਇਹ ਗੋਰਖ ਧੰਦਾ ਨਾ ਜਿਹੜਾ ਇਹ ਆਮ ਇਨਸਾਨ ਤਾਂ ਆਪਣੇ ਪਰਿਵਾਰਕ ਮਸਲਿਆਂ ਦੇ ਵਿੱਚ ਆਪਣੀ ਰੋਜ਼ੀ ਰੋਟੀ ਦੇ ਵਿੱਚ ਉਲਝਿਆ ਹੋਇਆ ਇਹ ਜੋ ਜੀ ਕਰਦਾ ਉਹ ਕਰ ਰਹੇ ਨੇ ਅਤੇ ਕਰੀ ਜਾ ਰਹੇ ਨੇ ਇਨਵੈਸਟੀਗੇਸ਼ਨਾਂ ਸ਼ੁਰੂ ਹੋ ਜਾਂਦੀਆਂ ਨੇ ਸਾਲਾਂ ਬੱਧੀ ਲੱਗ ਜਾਂਦੇ ਨੇ ਉਦੋਂ ਬਾਅਦ ਸਰਕਾਰਾਂ ਬਦਲ ਜਾਂਦੀਆਂ ਨੇ ਅਤੇ ਦੈਟਸ ਹਾਉ ਇਟ ਇਜ਼ ਅਖੀਰ ਦੇ ਵਿੱਚ ਇੱਕ ਹੋਰ ਜਿਹੜਾ ਏਅਰ ਇੰਡੀਆ ਕਰੈਸ਼ ਦੀ ਗੱਲ ਕਰਾਂਗੇ ਜਿਹੜਾ ਹੋਇਆ ਸੀਗਾ 1985 ਦੇ ਵਿੱਚ ਜਿਹਦੇ ਵਿੱਚ 329 ਮੁਸਾਫਰ ਬੇਕਸੂਰ ਜਿਹਦੇ ਵਿੱਚ ਜ਼ਿਆਦਾਤਰ ਸਿੱਖ ਸਨ ਹਿੰਦੂ ਵੀ ਸਨ ਬਾਕੀ ਹੋਰ ਕਮਿਊਨਿਟੀਆਂ ਦੇ ਵੀ ਸਨ ਮਾਰੇ ਗਏ ਸਨ ਸੋ ਉਹ ਹੁਣ ਨਵਾਂ ਸੱਪ ਜਿਹੜਾ ਕੱਢ ਦਿੱਤਾ ਸੀਸਿਸ ਜਿਹੜੀ ਕਿ ਸਾਡੀ ਏਜੰਸੀ ਹੈ ਇਨਵੈਸਟੀਗੇਸ਼ਨ ਜਿਹਨੂੰ ਅਸੀਂ ਟੌਪ ਦੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਸੀਸਿਸ ਕਹਿੰਦੇ ਹਾਂ ਉਹਨੇ ਇੱਕ ਨਵਾਂ ਸੱਪ ਕੱਢ ਦਿੱਤਾ 41 ਸਾਲਾਂ ਬਾਅਦ ਸਭ ਤੋਂ ਮਹਿੰਗੀ ਇਨਵੈਸਟੀਗੇਸ਼ਨ ਸੀ ਕੋਰਟ ਹੀਅਰਿੰਗ ਸੀ 100 ਮਿਲੀਅਨ ਡਾਲਰ ਦੀ ਕੋਰਟ ਸਪੈਸ਼ਲ ਬਣਾ ਕੇ ਬਾਗੜੀ ਨੂੰ ਅਤੇ ਰਪਦਮਨ ਮਲਿਕ ਨੂੰ ਉਹਦੇ ਵਿੱਚ ਕੇਸ ਚਲਾਇਆ ਗਿਆ ਸੀ ਬਾਅਦ 'ਚ ਬਾਇੱਜ਼ਤ ਬਰੀ ਹੋ ਗਏ ਸੀ 329 ਮੁਸਾਫਰ ਮਾਰੇ ਗਏ ਸੀ ਅਤੇ ਹੁਣ 41 ਸਾਲਾਂ ਬਾਅਦ ਸੀਸਿਸ ਕਹਿੰਦੀ ਕਿ ਇਹ ਜਿਹੜਾ ਕਰੈਸ਼ ਦੀ ਜ਼ਿੰਮੇਵਾਰੀ ਖਾਲਿਸਤਾਨੀਆਂ ਦੇ ਸਿਰ 'ਤੇ ਆ ਖਾਲਿਸਤਾਨੀਆਂ ਨੇ ਇਹ ਕਰੈਸ਼ ਕਰਵਾਇਆ ਸੀ ਬੜੀ ਹੈਰਾਨੀ ਦੀ ਗੱਲ ਹੈ ਇਹਦੇ 'ਤੇ ਕਾਫੀ ਚਰਚਾ ਹੋ ਰਹੀ ਹੈ ਕਿ ਜੇ ਖਾਲਿਸਤਾਨੀਆਂ ਨੇ ਕਰਵਾਇਆ ਸੀ ਤਾਂ ਫਿਰ ਤੁਹਾਨੂੰ 1985 'ਚ ਕਿਉਂ ਨਹੀਂ ਸੀ ਪਤਾ 1985 ਤੋਂ ਬਾਅਦ ਜਿਹੜੀਆਂ ਤੁਹਾਡੀਆਂ ਰਿਕਾਰਡਿੰਗ ਸੀਗੀਆਂ ਉਹ ਡਿਲੀਟ ਕਿਵੇਂ ਹੋ ਗਈਆਂ ਤੁਹਾਡੇ ਕੋਲ ਜਿਹੜੇ ਵਿਟਨਸਿਸ ਆਏ ਸੀ ਜਸਟਿਸ ਅਜੀਤ ਸਿੰਘ ਬੈਂਸ ਦੀ ਟੀਮ ਲੈ ਕੇ ਆਈ ਸੀ ਉਹ ਡਿਸਅਪੀਅਰ ਕਿਵੇਂ ਕਰਤੇ ਤੁਸੀਂ ਅੰਡਰਗਰਾਊਂਡ ਕਿਉਂ ਕਰਤੇ ਜੇ ਤੁਹਾਨੂੰ ਪਤਾ ਹੀ ਸੀਗਾ ਵੀ ਖਾਲਿਸਤਾਨੀਆਂ ਨੇ ਕਰਵਾਇਆ ਤੇ ਜੇ ਖਾਲਿਸਤਾਨੀਆਂ ਨੇ ਕਰਵਾਇਆ ਤਾਂ ਫਿਰ ਜਿਹੜੀ ਸਾਫਟ ਟਾਰਗੇਟ ਬੁੱਕ ਦੋ ਰਿਪੋਰਟਰਾਂ ਨੇ ਲਿਖੀ ਆ ਉਹਦੇ ਵਿੱਚ ਹਰ ਕਹਾਣੀ ਲਿਖੀ ਹੋਈ ਹੈ ਕਿ ਕਿਵੇਂ ਕਿਵੇਂ ਉਹ ਲਗੇਜ ਚੈੱਕ ਇਨ ਹੁੰਦੇ ਆ ਕਿਵੇਂ ਕਿਵੇਂ ਸਕੈਨਰ ਬੰਦ ਹੋ ਜਾਂਦੇ ਆ ਉਸ ਟਾਈਮ ਤੇ ਕਿਵੇਂ ਕਿਵੇਂ ਜਦੋਂ ਉਸ ਫਲਾਈਟ ਨੂੰ ਚੈੱਕ ਕਰਨ ਦੇ ਲਈ ਸਨਿਫਰ ਡੌਗ ਤੇ ਹੋਰ ਇੰਟੈਲੀਜੈਂਸ ਏਜੰਸੀਆਂ ਨੂੰ ਸੱਦਿਆ ਜਾਂਦਾ ਉਹਨਾਂ ਦੀ ਉਡੀਕ ਵੀ ਨਹੀਂ ਕੀਤੀ ਜਾਂਦੀ ਉਦੋਂ ਪਹਿਲਾਂ ਫਲਾਈਟ ਨੂੰ ਟੇਕ ਆਫ ਕਰਾ ਦਿੱਤਾ ਜਾਂਦਾ ਇਹਨਾਂ ਸਵਾਲਾਂ ਦੇ ਜਵਾਬ ਕੌਣ ਦੇਊਗਾ ਪਰ ਹੁਣ ਕਿਉਂਕਿ ਨਵੀਆਂ ਸੰਧੀਆਂ ਹੋ ਰਹੀਆਂ ਨੇ ਭਾਰਤ ਦੇ ਨਾਲ ਇਸ ਕਰਕੇ ਉਸ ਸਾਰੀ ਚੀਜ਼ ਨੂੰ ਨੋਰਮਲਾਈਜ਼ ਕਰਨ ਦੇ ਲਈ ਜਿਹੜੀ ਆਮ ਲੋਕ ਕਹਿ ਰਹੇ ਨੇ ਕਿ ਹੁਣ ਚੱਕ ਕੇ ਭਾਂਡਾ ਭੰਨ ਦਿਓ ਖਾਲਿਸਤਾਨੀਆਂ ਦੇ ਸਿਰ 'ਤੇ ਕਿਉਂਕਿ ਉਦੋਂ 1984 ਦਾ ਆਪਾਂ ਨੂੰ ਸਭ ਨੂੰ ਪਤਾ ਪਹਿਲਾਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਫਿਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੀ ਰਾਜਧਾਨੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਅਤੇ ਕਿਵੇਂ ਉਸ ਸਾਫਟ ਟਾਰਗੇਟ ਬੁੱਕ ਦੇ ਵਿੱਚ ਲਿਖਿਆ ਗਿਆ ਕਿ
ਏਜੰਸੀ ਜਿਹੜੀਆਂ ਸਾਰੇ ਕੰਟਰੀਆਂ ਦੀਆਂ ਇੱਕ

ਦੂਜੇ ਨਾਲ ਇਕੱਠੀਆਂ ਕੰਮ ਕਰਦੀਆਂ ਨੇ ਉਹੀ ਮੌਕਾ ਸੀ ਭਾਰਤ ਸਰਕਾਰ ਦੇ ਲਈ ਕਿਉਂਕਿ ਜਦੋਂ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਕੈਪੀਟਲ ਦੇ ਵਿੱਚ ਭਾਰਤ ਦੀ ਦੇ ਵਿੱਚ ਤੇ ਉਹਦੀਆਂ ਜਦੋਂ ਵੀਡੀਓਜ਼ ਬਾਹਰ ਗਈਆਂ ਇੰਟਰਨੈਸ਼ਨਲ ਲੈਵਲ ਤੇ ਤੇ ਸਿੱਖਾਂ ਨੂੰ ਉਸ ਚੀਜ਼ ਦੀ ਹਮਦਰਦੀ ਮਿਲ ਰਹੀ ਸੀ ਤੇ ਏਜੰਸੀਜ਼ ਨੂੰ ਜੋ ਡੀਪ ਸਟੇਟ ਸੀ ਉਹਨੂੰ ਤਕਲੀਫ ਸੀ ਕਿ ਸਾਡੀ ਥੂ ਥੂ ਹੋ ਰਹੀ ਹੈ ਤੇ ਇਹ ਮਨੋਰਿਟੀ ਕਮਿਊਨਿਟੀ ਨੂੰ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਹਮਦਰਦੀ ਮਿਲ ਰਹੀ ਹੈ ਕਿਉਂਕਿ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜੇ ਗਏ ਸੀ ਗੈਂਗ ਰੇਪ ਕੀਤਾ ਗਿਆ ਸੀ ਉਹ ਸਾਰਾ ਕੁਛ ਇੰਟਰਨੈਸ਼ਨਲ ਲੈਵਲ ਤੇ ਬਾਹਰ ਚਲਾ ਗਿਆ ਸੀ ਵੀ ਕਿਉਂ ਨਾ ਹੁਣ ਮੌਕਾ ਅਸੀਂ ਇਹ ਭਾਂਡਾ ਭੰਨ ਦੇਣਾ ਵੀ ਦੇਖੋ ਜੀ ਇਹਨਾਂ ਨੂੰ ਗੁੱਸਾ ਸੀਗਾ ਵੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਤੇ ਇਹਨਾਂ ਨੇ ਕੀਤਾ ਸੋ ਕਿਸ ਤਰ੍ਹਾਂ ਉਹ ਜੇ ਤੁਸੀਂ ਮੈਂ ਬਾਰ ਬਾਰ ਕਹਿੰਦਾ ਹੁੰਦਾ ਜਦੋਂ ਵੀ ਨਵੰਬਰ ਆਉਂਦਾ ਜਾਂ ਜੂਨ ਆਉਂਦੀ ਜੂਨ ਚ ਜੂਨ ਦਾ ਮਹੀਨਾ ਆਉਂਦਾ ਕਿ ਤੁਸੀਂ ਪੜ੍ਹ ਕੇ ਦੇਖੋ ਸਾਫਟ ਟਾਰਗੇਟ ਉਹਨਾਂ ਬੰਦਿਆਂ ਨੇ ਇਕੱਲੀ ਇਕੱਲੀ ਚੀਜ਼ ਲਿਖ ਕੇ ਕਲੀਅਰ ਕੀਤਾ ਹੈ ਵੀ ਕਿਵੇਂ ਇੰਡੀਅਨ ਕੌਂਸਲੇਟ ਦੇ ਪਰਿਵਾਰ ਦੀਆਂ ਟਿਕਟਾਂ ਉਸ ਜਹਾਜ਼ ਉਸ ਫਲਾਈਟ ਦੇ ਵਿੱਚੋਂ ਕੈਂਸਲ ਹੋਈਆਂ ਕਿਵੇਂ ਇੰਡੀਅਨ ਕੌਂਸਲੇਟ ਦੇ ਦੋਸਤਾਂ ਦੀਆਂ ਦੋ ਦਿਨ ਪਹਿਲਾਂ ਉਸ ਫਲਾਈਟ ਦੇ ਵਿੱਚੋਂ ਟਿਕਟਾਂ ਕੈਂਸਲ ਹੋਈਆਂ ਕਿਉਂ ਕੈਂਸਲ ਹੋਈਆਂ ਕਿਵੇਂ ਪਤਾ ਸੀ ਉਹਨਾਂ ਨੂੰ ਵੀ ਇਹ ਕ੍ਰੈਸ਼ ਹੋਣਾ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਹੁਣ ਦੁਬਾਰਾ ਫਿਰ ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਾ ਆਏ ਹੈ ਭਾਰਤ ਭਾਰਤ ਨਾਲ ਟ੍ਰੇਡਸ ਐਗਰੀਮੈਂਟ ਹੋ ਰਹੇ ਨੇ ਬਹੁਤ ਸਾਰੇ ਕਿਉਂਕਿ ਸਾਨੂੰ ਕਿਉਂਕਿ ਪਾਪੂਲੇਸ਼ਨ ਬਹੁਤ ਜ਼ਿਆਦਾ ਗੁਆਂਢੀ ਜਸਟ ਡੋਨਲਡ ਟਰੰਪ ਦੇ ਟੈਰਫ ਦੀ ਸਿਚੁਏਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਜਿਹੜੇ ਸਾਡੇ ਕੈਨੇਡਾ ਦੇ ਹੈ ਬਾਕੀ ਵੱਖਰੇ ਵੱਖਰੇ ਕੰਟਰੀਆਂ 'ਚ ਗਏ ਨੇ ਟ੍ਰੇਡ ਐਗਰੀਮੈਂਟ ਕਰਨ ਲਈ ਤਾਂ ਕਿ ਅਸੀਂ ਇਸ ਜਿਹੜਾ ਚੱਕਰ ਵਿੱਚੋਂ ਬਾਹਰ ਨਿਕਲ ਕੇ ਅਸੀਂ ਦੁਨੀਆਂ ਦੇ ਬਾਕੀ ਕੰਟਰੀਆਂ ਨਾਲ ਵੀ ਆਪਣੇ ਜਿਹੜੇ ਇਕਨੋਮਿਕ ਰਿਲੇਸ਼ਨ ਹੈ ਉਹ ਬਣਾਈਏ ਸੋ ਭਾਰਤ ਇੱਕ ਬਹੁਤ ਵੱਡੀ ਮੰਡੀ ਹੈ ਜਿੱਥੇ ਸਮਾਨ ਵੇਚਣਾ ਅਤੇ ਲੈਣਾ ਹੈ ਤਾਂ ਜਦੋਂ ਸਮਾਨ ਵੇਚਣਾ ਅਤੇ ਲੈਣਾ ਹੋਵੇ ਇੰਟਰਸਟ ਜਿਹੜੇ ਆਰਥਿਕ ਹੋਣ ਇਕਨੋਮਿਕ ਹੋਣ ਤਾਂ ਫਿਰ ਖਾਸ ਕਰਕੇ ਦੂਜੇ ਪਾਸੇ ਜਿਹੜੀ ਅਫੈਕਟਡ ਪਾਰਟੀ ਹੈ ਉਹ 1.5-2% ਮਨੋਰਿਟੀ ਕਮਿਊਨਿਟੀ ਹੋਵੇ ਤਾਂ ਉਹਨਾਂ ਨੂੰ ਕੌਣ ਪੁੱਛਦਾ ਫਿਰ ਉਹਨਾਂ ਦੇ ਇੰਟਰਸਟ ਨੂੰ ਕੌਣ ਪੁੱਛਦਾ ਅਸੀਂ ਸਿਰਫ ਇਸ ਆਸ ਕਰਕੇ ਬੈਠੇ ਰਹਿੰਦੇ ਵੀ ਦੇਖੋ ਜੀ ਅਸੀਂ 15-18 ਉੱਥੇ ਭੇਜੇ ਹੋਏ ਆ ਸਾਡੀ ਗੱਲ ਉਹ ਕਰਨਗੇ ਜਾ ਕੇ ਉੱਥੇ ਉਹਨਾਂ ਨੇ ਤੁਹਾਡੀ ਗੱਲ ਕਿੰਨੀ ਕੁ ਕੀਤੀ ਆ ਹੁਣ ਤੱਕ ਅਤੇ ਕਿੰਨੀ ਕੁ ਕਰਨੀ ਹੈ ਇਹ ਤੁਹਾਨੂੰ ਸਭ ਨੂੰ ਪਤਾ ਕੋਈ ਲੁਕੀ ਛਿਪੀ ਗੱਲ ਨਹੀਂ ਸੋ ਸਾਨੂੰ ਇਹਦੇ 'ਤੇ ਸੋਚਣਾ ਪਊਗਾ ਕਿ ਕਿਵੇਂ ਅਸੀਂ ਕਿਉਂਕਿ ਹੁਣ ਮਰਨ ਵਾਲੇ ਵੀ ਸਾਡੇ ਸੀ ਤੇ ਦੋਸ਼ ਵੀ ਸਾਡੇ ਸਿਰ ਹੀ ਮੜਿਆ ਗਿਆ 41 ਸਾਲ ਹੋ ਗਏ ਆ ਹਾਲ ਤੱਕ ਉਹ ਪਰਿਵਾਰ ਵਿਚਾਰੇ ਜਿਨ੍ਹਾਂ ਦੇ ਮਰ ਗਏ ਉਸ ਕ੍ਰੈਸ਼ ਦੇ ਵਿੱਚ ਉਹ ਇਨਸਾਫ ਲੱਭੀ ਜਾਂਦੇ ਨੇ ਤੇ ਸਿੱਖ ਆਪਣੇ ਮੱਥੇ ਤੋਂ ਕਲੰਕ ਲਾਉਣ ਦੇ ਲਈ ਇਨਸਾਫ ਮੰਗੇ ਲੱਭੀ ਜਾਂਦੇ ਨੇ ਤੇ ਪਰ ਅਫਸੋਸ ਇਸ ਗੱਲ ਦਾ ਕਿ 23 June ਜਿਹੜਾ ਹੈਗਾ ਹੁਣ ਉਹ ਨੈਸ਼ਨਲ ਡੇ ਆਫ ਰਿਮੈਂਬਰੈਂਸ ਫੋਰ ਦਾ ਵਿਕਟਮਸ ਆਫ ਟੈਰਰਿਜ਼ਮ ਡਿਕਲੇਅਰ ਕੀਤਾ ਹੋਇਆ ਅਤੇ ਪਰ ਸਾਡੇ ਕੁਛ ਜਿਹੜੇ ਖਾਲਿਸਤਾਨੀ ਪੱਖੀ ਲੋਕ ਨੇ ਉਹ ਉਸ ਦਿਨ 'ਤੇ ਜਾ ਕੇ ਵੀ ਉੱਥੇ ਜੋ ਸੈਲੀਬ੍ਰੇਟ ਕੀਤਾ ਜਾਂਦਾ ਝੰਡੇ ਲੈ ਕੇ ਜਾਂਦੇ ਨੇ ਪਤਾ ਨਹੀਂ ਹੁਣ ਇਹਦੇ 'ਚੋਂ ਕੀ ਕਿਵੇਂ ਅਸੀਂ ਇਸ ਚੀਜ਼ ਨੂੰ ਸੋਲਵ ਕਰ ਸਕਦੇ ਹਾਂ ਕਿਉਂਕਿ ਝੰਡੇ ਇਕੱਲੇ ਲੈ ਕੇ ਜਾਣ ਨਾਲ ਜਾਂ ਨਾਅਰੇ ਲਾਉਣ ਨਾਲ ਤਾਂ ਕੋਈ ਸਮੱਸਿਆ ਹੱਲ ਨਹੀਂ ਹੋਣੀ ਚਾਹੀਦਾ ਤਾਂ ਸਾਨੂੰ ਇਹ ਹੈ ਕਿ ਸਾਡੇ ਜਿਹੜੇ ਬੁੱਧੀਜੀਵੀ ਗਰੁੱਪ ਨੇ ਜਾਂ ਜਿਹੜੇ ਕੋਈ ਸਾਡੇ ਫਿਕਰਮੰਦ ਲੋਕ ਨੇ ਸਿੱਖ ਭਾਈਚਾਰੇ ਦੇ ਵਿੱਚ ਉਹ ਕੋਈ ਲੋਬੀ ਗਰੁੱਪ ਬਣਾਇਆ ਜਾਵੇ ਬਾਕੀ ਕਮਿਊਨਿਟੀਆਂ ਵਾਂਗੂ ਜਿਵੇਂ ਸਮਾਈਲੀਜ਼ ਨੇ ਜਾਂ ਹੋਰ ਭਾਈਚਾਰੇ ਨੇ ਉਹ ਬਿਨਾਂ ਕਿਸੇ ਰੌਲਾ ਪਾਏ ਆਪਣਾ ਕੰਮ ਕਰਵਾ ਲੈਂਦੇ ਨੇ ਅਤੇ ਜੇ ਅਸੀਂ ਕਹੀਏ ਕਿ ਅਸੀਂ ਨਾਅਰੇ ਲਾ ਕੇ ਇਸ ਚੀਜ਼ ਨੂੰ ਆਪਣਾ ਕਲੰਕ ਲਾ ਲਾਂਗੇ ਉਹ ਨਹੀਂ ਲੈਣਾ ਕਿਉਂਕਿ ਉਹਦੇ ਨਾਲ ਜਿਹੜਾ ਹੁਣ ਅਸੀਂ ਨਗਰ ਕੀਰਤਨਾਂ 'ਚ ਵੀ ਦੇਖਦੇ ਹਾਂ ਜੇ ਤੁਸੀਂ ਮੋਦੀ ਦੇ ਗਲ 'ਚ ਰੱਸੀ ਪਾ ਕੇ ਜਾਂ ਤੁਸੀਂ ਇੰਦਰਾ ਗਾਂਧੀ ਦੇ ਗਲ 'ਚ ਰੱਸੀ ਪਾ ਕੇ ਉਹਨੂੰ ਘੜੀਸੀ ਫਿਰੋਂਗੇ ਉਹਦੇ ਨਾਲ ਆਮ ਲੋਕ ਵੀ ਤੁਹਾਡੇ ਨਾਲ ਉਹ ਪਾਸੇ ਹਟ ਜਾਂਦੇ ਆ ਕਿਉਂਕਿ ਉਹਦੇ ਨਾਲ ਕੋਈ ਸਮੱਸਿਆ ਹੱਲ ਨਹੀਂ ਹੋਣੀ ਸਾਨੂੰ ਕੋਈ ਹੋਰ ਅਲਟਰਨੇਟਿਵ ਲੱਭਣਾ ਪੈਣਾ ਕਿ ਕਿਸ ਤਰ੍ਹਾਂ ਅਸੀਂ ਇਸ ਚੀਜ਼ ਨੂੰ ਆਪਣੇ ਮੱਥੇ ਤੋਂ ਕਲੰਕ ਲਾਉਣਾ ਜਾਂ ਅਸੀਂ ਕਿਵੇਂ ਗੌਰਮੈਂਟ ਤੋਂ ਲੌਬੀ ਕਰਕੇ ਕੰਮ ਕਰਵਾਉਣਾ ਉਹ ਸਾਨੂੰ ਕਰਨਾ ਪੈਣਾ ਨਹੀਂ ਤਾਂ ਅਸੀਂ ਨਫ਼ਰਤ ਦੇ ਪਾਤਰ ਬਣਦੇ ਰਹਾਂਗੇ ਪਰ ਬਦਕਿਸਮਤੀ ਇਹ ਹੈ
ਕਿ ਸਾਡੇ

0: ਕੋਲੇ ਕੋਈ ਲੀਡਰ ਹੈ ਨਹੀਂ ਅਸੀਂ ਲੀਡਰਲੈਸ ਕੌਮ ਹੈ ਗੁਰੂ ਘਰਾਂ ਤੋਂ ਆਸ ਰੱਖਦੇ ਹਾਂ ਗੁਰੂ ਘਰਾਂ ਤੇ ਦਰਬਾਰ ਸਾਹਿਬ ਤੋਂ ਲੈ ਕੇ SGPC ਤੋਂ ਲੈ ਕੇ ਮਸਲਾ ਇਹੀ ਹੈ ਕਿ ਕਿਹੜੇ ਪਰਿਵਾਰਾਂ ਦਾ ਕਬਜ਼ਾ ਹੋਊਗਾ ਕਿਹੜੇ ਲੋਕਾਂ ਦਾ ਕਬਜ਼ਾ ਹੋਊਗਾ ਉਹ ਅਸੀਂ ਦੇਖ ਚੁੱਕੇ ਹਾਂ ਹਾਲ ਤੱਕ SGPC ਤੇ ਇੱਕ ਪਰਿਵਾਰ ਦੇ ਕਬਜ਼ੇ ਨੂੰ ਨਹੀਂ ਅਸੀਂ ਹਟਾ ਸਕੇ ਉੱਥੇ ਵੀ ਇਹ ਜਦੋਜਹਿਦ ਚੱਲਦੀ ਜਾ ਰਹੀ ਹੈ 12-13 ਸਾਲ ਹੋ ਗਏ SGPC ਦੀ ਹਾਲ ਤੱਕ ਇਲੈਕਸ਼ਨ ਹੀ ਨਾ ਹੋ ਸਕੀ ਕਿਉਂਕਿ ਉਹ ਸਾਡੇ ਕੰਟਰੋਲ 'ਚ ਹੀ ਹੈ ਨਹੀਂ ਕਿੱਡੀ ਬਦਕਿਸਮਤੀ ਹੈ ਕਿ ਸਾਡੀ ਸਿਰਮੌਰ ਸੰਸਥਾ ਹੋਵੇ ਸਿੱਖਾਂ ਦੀ ਅਤੇ ਉਹਦੇ 'ਤੇ ਕੰਟਰੋਲ ਭਾਰਤ ਸਰਕਾਰ ਦਾ ਹੋਵੇ ਕਿ ਇਲੈਕਸ਼ਨ ਕਦੋਂ ਕਰਵਾਉਣੀ ਹੈ ਕਦੋਂ ਨਹੀਂ ਕਰਵਾਉਣੀ ਸੋ ਇਹ ਗੱਲਾਂ ਬਾਤਾਂ ਟਾਈਮ ਵੀ ਨੇੜੇ ਹੋ ਗਿਆ ਜਦ ਤੱਕ ਸਾਡੇ ਜਿਹੜੇ ਫਿਕਰਮੰਦ ਲੋਕ ਨੇ ਬੁੱਧੀਜੀਵੀ ਲੋਕ ਨੇ ਕੌਮ ਨੂੰ ਸਮਰਪਿਤ ਲੋਕ ਨੇ ਸਿਰਫ ਕੌਮ ਨੂੰ ਸਮਰਪਿਤ ਆਪਣੇ ਨਿੱਜੀ ਇੰਟਰਸਟਾਂ ਨੂੰ ਸਮਰਪਿਤ ਨਹੀਂ ਉਹ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਮੇਰਾ ਨਹੀਂ ਖਿਆਲ ਸਾਡਾ ਕੁਛ ਬਣੂੰਗਾ ਆਈ ਅਸੀਂ ਜੁੱਤੀ ਹੁੰਦੇ ਰਹਾਂਗੇ ਅਤੇ ਸਾਡੇ 'ਤੇ ਜੋ ਕੁਛ ਸਰਕਾਰਾਂ ਮੌਕੇ ਦੀਆਂ ਕਰਦੀਆਂ ਨੇ ਉਹ ਅਸੀਂ ਕੁਛ ਨਹੀਂ ਕਰ ਸਕਦੇ ਉਹਦੇ ਬਾਰੇ ਕਿਉਂਕਿ ਸਾਡਾ ਆਪਣਾ ਤਬਾਕ ਹੈ ਨਹੀਂ ਗਾ ਜਿੱਥੋਂ ਸਾਨੂੰ ਕੋਈ ਆਸ ਦੀ ਕਿਰਨ ਸੀਗੀ ਉੱਥੇ ਸਪੈਸ਼ਲ ਇੰਟਰਸਟ ਗਰੁੱਪਾਂ ਦੇ ਕਬਜ਼ੇ ਹੋ ਗਏ ਆ ਉਹ ਆਪਣੇ ਢੰਗ ਨਾਲ ਉੱਥੋਂ ਜੋ ਕੇਟਰ ਕਰਨਾ ਚਾਹੁੰਦੇ ਆ ਉਹ ਕਰ ਰਹੇ ਆ ਕਮਰਸ਼ਲ ਸਨੇਹੇ ਲੈ ਲਈਏ ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ ਦੇ ਵਿੱਚ ਹਾਰਡਵੁੱਡ ਕਾਰਪੇਟ ਸਰਮਿਕ ਲੈਮੀਨੇਟ ਫਲੋਰਿੰਗ ਦਾ ਕੰਮ ਕਰਵਾਉਣਾ ਅਤੇ ਕਾਫੀ ਵੱਡਾ ਵੇਅਰ ਹਾਊਸ ਹੈ ਕਾਫੀ ਸਮਾਨ ਉਹਨਾਂ ਕੋਲ ਹੁੰਦਾ ਨਾ ਹੋਵੇ ਤਾਂ ਉਹ ਆਰਡਰ ਕਰ ਦਿੰਦੇ ਨੇ 403-291-1114 ਨੰਬਰ ਹੈ ਸਿਟੀ ਕਾਰਪੇਟ ਦਾ ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਨ ਸਟੋਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RRSP RESP ਲਾਈਫ ਇੰਸ਼ੋਰੈਂਸ 1 6 ਥੱਲੇ ਇਕਬਾਲ ਸਿੱਧੂ ਜੀ ਦਾ ਨੰਬਰ 405-568-2662 ਹੈ 4035-682-667 ਫਿਕਸ ਆਟੋ ਕੋਲੇਜਨ ਦੇ ਮਾਇਕ ਰਣਦੇਵ ਤੇ ਰਘਬੀਰ ਗੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ ਸਾਰੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ ਨੇ ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਕਰਦੇ ਨੇ ਅਤੇ ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਨੰਬਰ ਉਹਨਾਂ ਦਾ 403-273-8899 4032-73-8889 ਨੌਰਥ ਈਸਟ ਆਟੋਮੋਟਿਵ ਸਰਵਿਸਿਜ਼ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਬ੍ਰੇਕ ਜੋਬ ਦਾ ਜਾਂ ਕੋਈ ਗੱਡੀ ਆਊਟ ਆਫ ਪ੍ਰੋਵਿੰਸ ਲਈ ਇੰਸਪੈਕਸ਼ਨ ਕਰਵਾਉਣੀ ਹੈ ਤਾਂ 403-250-7038 ਹਰਦੀਪ ਦਿਓਲ ਦਾ ਨੰਬਰ ਹੈ 4032-507-038 4217 ਈਸਟ ਫੋਰਸਟ ਲਾਨ ਐਡਰੈਸ ਆ ਉਹਨਾਂ ਦਾ ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਜਾਂ ਕਿਸੇ ਆਫਿਸ 'ਚ ਕਮਰਸ਼ੀਅਲ ਬਿਲਡਿੰਗ ਦੀ ਕਰਵਾਉਣੀ ਹੈ ਤਾਂ ਵੱਖਰੀਆਂ ਵੱਖਰੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਉਹ ਕੋਟੇਸ਼ਨ ਲੈਂਦੇ ਨੇ ਕਿਉਂਕਿ ਇੰਡੀਪੈਂਡੈਂਟ ਇੰਸ਼ੋਰੈਂਸ ਬ੍ਰੋਕਰ ਹੈ ਕਿਸੇ ਇੱਕ ਇੰਸ਼ੋਰੈਂਸ ਕੰਪਨੀ ਨਾਲ ਕੁਨੈਕਟਡ ਨਹੀਂ ਹੈਗੇ ਤਾਂ ਤੁਹਾਨੂੰ ਵਧੀਆ ਰੇਟ ਲੈ ਕੇ ਦੇਣ ਦੀ ਕੋਸ਼ਿਸ਼ ਕਰਦੇ ਆ 403-355-6358 ਹਸੀਬ ਰਹਿਮਾਨ ਦਾ ਨੰਬਰ ਹੈ 4033-55-6358 ਇਹ ਸਨ ਸਾਡੇ ਸਪੋਂਸਰਾਂ ਦੇ ਸੁਨੇਹੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਬਹੁਤ ਦੇਰ ਤੋਂ ਸਪੋਰਟ ਕਰਦੇ ਨੇ ਅਤੇ ਧੰਨਵਾਦ ਤੁਹਾਡਾ ਕਿ ਤੁਸੀਂ ਬਹੁਤ ਦੇਰ ਤੋਂ ਪ੍ਰੋਗਰਾਮ ਸੁਣਦੇ ਹੋ ਵਕਤ ਕੱਢ ਕੇ ਅਤੇ ਇਹ ਸੀ ਇਸ ਆਵਰ ਦਾ ਪ੍ਰੋਗਰਾਮ ਅਗਲੇ ਆਵਰ ਦਾ ਪ੍ਰੋਗਰਾਮ ਲੈ ਕੇ ਸਟੂਡੀਓ ਦੇ ਬ੍ਰੇਕ ਤੋਂ ਬਾਅਦ ਵਾਪਸ ਆਉਣੇ ਹੈ
1: The time is 6 p.m. You are listening to Fairchild Radio CHKF FM 94.7, a multicultural radio station in Calgary.

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577-1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
0: 94.7 FM te main thoda host Dan Sidhu program Lok Sat da dusra hissa